ਭਾਵਨਾ ਬਣਾਇਓ। ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਤਿਗੁਰੂ ਆਪ ਵਿਰਾਜਮਾਨ, ਅਸੀਂ ਨਿਮਾਣੇ ਜੇ ਸਿੱਖ ਉਹਦੀ ਸਿਫਤ ਕਰ ਰਹੇ ਹਾਂ ਆਪਣੇ ਪਾਪਾਂ ਨੂੰ ਧੋਣ ਦੇ ਲਈ। ਆਨੰਦਪੁਰ ਦਾ ਕਿਲਾ, ਕੁਝ ਸਿੱਖ ਸਤਿਗੁਰੂ ਜੀ ਨੂੰ ਕਹਿੰਦੇ ਨੇ ਸਾਹਿਬਜ਼ਾਦਿਆਂ ਨੂੰ ਲੈ ਕੇ ਆਪ ਜੀ ਕਿਸੇ ਗੁਪਤ ਜਗ੍ਹਾ ਤੇ ਚਲੇ ਜਾਓ, ਅਸੀਂ ਇਸ ਕਿਲੇ ਵਿੱਚ ਹਾਂ, ਇਹਨਾਂ ਫੌਜਾਂ ਦਾ ਜਿਵੇਂ ਵੀ ਹੋਵੇ ਮੁਕਾਬਲਾ ਕਰਾਂ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਨੇਤਰ ਭਰ ਆਏ, ਉਹ ਵੀ ਸਿੰਘ ਨੇ ਜਿਹੜੇ ਮੌਤ ਤੋਂ ਡਰ ਕੇ ਮੈਨੂੰ ਬੇਦਾਵਾ ਲਿਖ ਗਏ, ਇਹ ਵੀ ਸਿੰਘ ਨੇ ਜਿਹੜੇ ਕਹਿੰਦੇ ਨੇ ਅਸੀਂ ਮੌਤ ਨਾਲ ਆਪੇ ਜਫੀ ਪਾਵਾਂਗੇ, ਸਤਿਗੁਰੂ ਤੁਸੀਂ ਸਾਹਿਬਜ਼ਾਦਿਆਂ ਨੂੰ ਲੈ ਕੇ ਕਿਸੇ ਗੁਪਤ ਜਗ੍ਹਾ ਨਿਕਲ ਜਾਓ। ਉਹ ਮੇਰੇ ਇੰਨੇ ਵਿਸ਼ਵਾਸੀ ਸਿੰਘ, ਇੱਕ ਬਦਾਵਾ ਲਿਖਣ ਵਾਲੇ ਤੇ ਇੱਕ ਮੌਤ ਨੂੰ ਕਬੂਲ ਕਰਨ ਵਾਲੇ। ਮਹਾਰਾਜ ਨੇ ਕਿਹਾ ਫਿਰ ਨਿਕਲਾਂਗੇ ਇਕੱਠੇ, ਆਵਾਜ਼ ਦੇ ਕੇ ਪ੍ਰੋਗਰਾਮ ਬਣ ਗਿਆ ਵੀ ਅੱਜ ਰਾਤ ਕਿਲੇ ਚੋਂ ਨਿਕਲਣਾ। ਇਹਨਾਂ ਨੇ ਗਊ ਆਟੇ ਦੀ ਬਣਾ ਕੇ ਸਹੁੰ ਖਾਧੀ, ਕੁਰਾਨ ਦੀ ਕਸਮ ਖਾਧੀ, ਹੁਣ ਗੁਰੂ ਘਰ ਦੇਖਿਓ। ਕਹਿੰਦੇ ਜਿਤਨੇ ਕੀਮਤੀ ਵਸਤਰ, ਕੀਮਤੀ ਪੁਸ਼ਾਕੇ, ਕੀਮਤੀ ਵਸਤੂਆਂ ਉਹ ਢੇਰੀ ਬਣਾ ਕੇ ਉਹਨਾਂ ਨੂੰ ਅੱਗ ਲਾ ਦਿੱਤੀ, ਕੋਈ ਮੋਹ ਨਹੀਂ ਹੈ। ਕਾਫੀ ਸਾਰਾ ਖਜ਼ਾਨਾ ਦਰਿਆ ਦੀ ਭੇਟ ਕਰ ਦਿੱਤਾ, ਲੋੜ ਅਨੁਸਾਰ ਖੱਚਰਾਂ ਘੋੜਿਆਂ ਤੇ ਰੱਖ ਲਿਆ। ਅੱਧੀ ਰਾਤ ਦਾ ਸਮਾਂ ਤੇ ਆਵਾਜ਼ ਦੇ ਕੇ ਆਖਿਆ ਸਿੱਖਾਂ ਦਾ ਗੁਰੂ ਸਿੰਘਾਂ ਸਮੇਤ ਕਿਲਾ ਛੱਡ ਰਿਹਾ ਹੈ।

0: ਆਪ ਦਾ ਸਮਾਂ ਸੀ। ਮੁਗਲਾਂ ਦੀਆਂ ਫੌਜਾਂ, ਪਹਾੜੀ ਰਾਜਿਆਂ ਦੀਆਂ ਫੌਜਾਂ ਸੁੱਤੀਆਂ ਪਈਆਂ ਸੀ। ਕਹਿੰਦੇ ਆਪਸ ਵਿੱਚ ਭਾਜੜ ਪੈ ਗਈ। ਆਪਸ ਵਿੱਚ ਕਟਾ ਵੱਡੀ ਸ਼ੁਰੂ ਹੋ ਗਈ, ਇੰਨੀ ਹਫੜਾ ਦਫੜੀ ਕਿ ਕੋਈ ਪਤਾ ਹੀ ਨਹੀਂ ਲੱਗ ਰਿਹਾ ਕਿਹਨੂੰ ਫੜਨਾ ਹੈ, ਕਿਹਨੂੰ ਮਾਰਨਾ। ਇਧਰ ਕਿਲਾ ਛੱਡਿਆ ਜਾ ਰਿਹਾ, ਸਕੀਮ ਬਣਾਈ ਸੀ, ਭਾਈ ਉਦੇ ਸਿੰਘ ਕੁਝ ਸਿੰਘਾਂ ਨੂੰ ਲੈ ਕੇ ਤੇ ਫੌਜ ਦਾ ਮੁਕਾਬਲਾ ਕਰ ਰਹੇ ਨੇ ਮੁਗਲਾਂ ਦੀ, ਤੇ ਗੁਰੂ ਸਾਹਿਬ ਹੋਰ ਸਿੰਘਾਂ ਨੂੰ ਲੈ ਕੇ ਸਰਸਾ ਪਾਰ ਕਰ ਰਹੇ। ਕਹਿੰਦੇ ਭਾਈ ਉਦੇ ਸਿੰਘ ਨੇ ਇਤਿਹਾਸ ਲਿਖਿਆ ਕਿ ਬਹੁਤ ਵੱਡਾ ਦਸਤਾਰਾ ਸਜਾਇਆ ਸੀ, ਮੁਗਲਾਂ ਦੀਆਂ ਫੌਜਾਂ, ਪਹਾੜੀ ਰਾਜਿਆਂ ਦੀਆਂ ਫੌਜਾਂ, ਉਹਦਾ ਬਹੁਤ ਵੱਡਾ ਦਸਤਾਰਾ ਇਸ ਰੂਪ 'ਚ ਸਜਾਇਆ ਹੋਇਆ ਵੇਖ ਕੇ ਇਹੀ ਸਮਝ ਰਹੇ ਸੀ ਇਹ ਗੁਰੂ ਗੋਬਿੰਦ ਸਿੰਘ। ਉਹਨਾਂ ਦੇ ਮਨ ਵਿੱਚ ਇਹ ਸੀ ਜੀਂਦਿਆਂ ਫੜ ਲਏ। ਇਸ ਲਈ ਕਹਿੰਦੇ ਬਹੁਤ ਨੁਕਸਾਨ ਹੋਇਆ, ਤੀਰ ਮਾਰਦੇ ਨਹੀਂ ਸੀ ਭਾਈ ਉਦੇ ਸਿੰਘ ਨੂੰ, ਉਹ ਸਿੰਘਾਂ ਨੂੰ ਨਾਲ ਲੈ ਕੇ ਲੋਥਾਂ ਦੀਆਂ ਲੋਥਾਂ ਵਿਛਾ ਲਏ। ਇੱਧਰ ਸਤਿਗੁਰੂ ਨਿਕਲ ਰਹੇ ਨੇ ਸਰਸਾ ਵੱਲ। ਜਦੋਂ ਇਹਨਾਂ ਨੇ ਵੇਖਿਆ ਬਹੁਤ ਨੁਕਸਾਨ ਹੋ ਰਿਹਾ ਤੇ ਫਿਰ ਤੀਰਾਂ ਦੀ ਬੁਛਾੜ ਕੀਤੀ ਤੇ ਰੋਲਾ ਪੈ ਗਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਹੀਦ ਹੋ ਗਏ। ਜਦੋਂ ਕੋਲ ਗਏ ਕਿਸੇ ਪਛਾਣਿਆ ਇਹ ਭਾਈ ਉਦੇ ਸਿੰਘ, ਬੜੀ ਸ਼ਰਮ ਆਈ ਹੋ। ਰਾਤ ਦਾ ਸਮਾਂ, ਸਭ ਪਾਸੇ ਰੋਲਾ ਪਿਆ, ਗੁਰੂ ਕਿੱਧਰ ਗਿਆ? ਹੁਣ ਅਗਲਾ ਗਰੁੱਪ ਸੀ ਭਾਈ ਜੀਵਨ ਸਿੰਘ ਰੰਗਰੇਟੇ ਦਾ, ਜਿਹਨੇ ਫੌਜਾਂ ਨੂੰ ਰੋਕਿਆ, ਸਤਿਗੁਰੂ ਅੱਗੇ ਨਿਕਲ ਗਿਆ। ਕਹਿੰਦੇ ਪਹਾੜਾਂ ਉੱਤੇ ਬਾਰਿਸ਼ ਪੈਣ ਨਾਲ ਸਰਸਾ ਨਦੀ ਵੀ ਚੜ੍ਹੀ। ਅਨੇਕਾਂ ਸਿੰਘ ਰੁੜ ਗਏ, ਕੀਮਤੀ ਸਹਿਤ ਰੁੜ ਗਿਆ। ਸਹਿਤ ਕਹਿੰਦੇ ਨੇ ਜੋ ਲਿਖਤ, ਬੜੇ ਬੜੇ ਅਨਮੋਲ ਲਿਖਤਾਂ। ਇਹ ਉਹ ਸਮਾਂ ਜਿਹੜਾ ਫਿਰ ਸੁਣਦੇ ਹੋ ਨਾ ਕਿ ਸਰਸਾ ਨਦੀ ਟੱਪੇ ਤੇ ਵੇਖੋ ਕੀ ਹਾਲ ਹੈ, ਭਾਈ ਜੀਵਨ ਸਿੰਘ ਅੰਗਰੇਜ਼ਾਂ ਮੁਕਾਬਲਾ ਕਰ ਰਿਹਾ। ਆ ਜੇ ਕਲਗੀਆਂ ਲਾ, ਭਾਈ ਦਇਆ ਸਿੰਘ ਅੰਮ੍ਰਿਤ ਵੇਲਾ ਹੋ ਗਿਆ। ਆਸਾ ਜੀ ਦੀ ਵਾਰ, ਆਖੋ ਸਤਨਾਮ। ਇਸ ਪੰਡਾਲ ਵਿੱਚ ਤੁਹਾਡੇ ਚੋਂ ਕੋਈ ਬੈਠਾ ਲੇਟ ਉੱਠਣ ਵਾਲਾ, ਇਹ ਸਾਖੀ ਅੱਜ ਉਹਦੇ ਹਿਰਦੇ ਚ ਵਸ ਜਾਵੇ। ਜੰਗ ਦਾ ਸਮਾਂ, ਹਫਰਾ ਦਫੜੀ ਪਈ, ਕੈਸਾ ਨਾਜ਼ੁਕ ਸਮਾਂ। ਔਰ 250 ਸਿੰਘ ਦੀ ਦੀਵਾਰ ਬਣਾ ਦਿੱਤੀ, ਦੀਵਾਰ ਢਾਈ ਸੌ ਸਿੰਘ ਦੀਵਾਨ ਬਿਠਾ ਦਿੱਤਾ। ਆਸਾ ਜੀ ਦੀ ਵਾਰ, ਅੱਜ ਜੇ ਕਲਗੀਆਂ ਵਾਲੇ ਦੇ ਸਿੱਖ ਕਹਾਉਂਦੇ ਹੋ ਅੰਮ੍ਰਿਤ ਵੇਲਾ ਨਾ ਛੱਡ, ਅੰਮ੍ਰਿਤ ਵੇਲਾ ਸੰਭਾਲੇ ਗੁਰੂ ਪਿਆਰ। ਦੇਖ ਲਓ ਜੰਗ ਦੇ ਮੈਦਾਨ ਵਿੱਚ
1: ਪੜ ਲੋ ਇੱਕ ਵਾਰੀ।

ਟਾਂਗੂ ਹੁੰਦਾ ਜੀ ਟਾਂਗੂ, ਜਿਹਦਾ ਡਿਊਟੀ ਹੁੰਦੀ ਹੈ ਰਿਪੋਰਟ ਦੇਣੀ ਜਸੂਸੀ ਦੀ ਸਾਰੀ। ਦਰਖਤ ਤੇ ਚੜਿਆ ਟਾਂਗੂ, ਆ ਕੇ ਕੀ ਰਿਪੋਰਟ ਦਿੰਦਾ, ਮਹਾਰਾਜ ਜਿਹੜੀ 250 ਸਿੰਘਾਂ ਦੀ ਕੰਧ ਖਿਲਾਰੀ ਸੀ ਉਹ 250 ਸਿੰਘ ਸ਼ਹੀਦ ਹੋ ਚੁੱਕੇ।

ਜੀ ਦੀਵਾਨ ਚ ਬੈਠੇ ਤੇ ਅੱਖਾਂ ਲਾਲ ਕਹਿਣ ਲੱਗੇ, ਅੱਜ ਆਸਾ ਜੀ ਦੀ ਵਾਰ ਨਾ ਸੁਣ, ਸਰਵਣ ਕਰਦੇ ਉਸ ਆਖੇ ਮਹਾਰਾਜ ਜੀ ਦਾ ਜਵਾਬ, 250 ਹੋਰ ਇਹ ਵੀ ਸ਼ਹੀਦ ਹੋ ਜਾਂਦਾ, ਦਇਆ ਸਿੰਘ ਤੂੰ ਵੀ ਸ਼ਹੀਦ ਹੋ ਜਾਂਦਾ, ਦਇਆ ਸਿੰਘ ਮੈਂ ਵੀ ਲਿਖ ਕੇ ਲੱਗ ਜਾਂਦਾ, ਤਾਂ ਵੀ ਆਸਾ ਜੀ ਦੀ ਵਾਰ ਮੈਨੂੰ ਮਹਿੰਗੀ ਨਹੀਂ। ਮੇਰੇ ਪਿਆਰ ਵਾਲੇ ਸਿੱਖ ਜਦੋਂ ਇਹ ਸਾਖੀ ਸੁਣਨਗੇ, ਅੰਮ੍ਰਿਤ ਵੇਲਾ ਸੰਭਾਲਣਗੇ, ਇਹ ਸੌਦਾ ਮੈਨੂੰ ਮਹਿੰਗਾ ਨਹੀਂ। ਉਹ ਜਦੋਂ ਟਾਂਗੂ ਨੇ ਆਖਿਆ ਜੀ 250 ਸਿੰਘ ਦੀ ਦੀਵਾਰ ਜੋ ਖੁਲਾਰੀ ਸੀ ਸ਼ਹੀਦ ਹੋ ਚੁੱਕੀ ਹੈ, ਤੇ ਮਹਾਰਾਜ ਨੇ ਇੰਜ ਮੱਥਾ ਟੇਕਿਆ, ਕਹਿੰਦੇ ਸੋ ਕਰੇ ਜੇ ਤਿਸੇ ਰਜਾਏ। 24ਵਾਂ ਛੱਕਾ ਖੀਰਲੀ ਪੰਗਤੀ ਹੈ ਜਿਹੜੀ, ਵੱਡੇ ਕੀਆਂ ਵਡਿਆਈ ਹੈ ਕੁਛ ਕਹਿਣਾ ਕਹਿਣਾ। ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਵਾਏ, ਸਾਈ ਕਾਰ ਕਮਾਉਣੀ ਧੁਰ ਛੋਡੀ ਤਿੰਨੇ ਵਾਏ, ਨਾਨਕ ਏਕੀ ਬਾਹਰੀ ਔਰ ਦੂਜੀ ਨਾਈ ਜਾਏ, ਸੋ ਕਰੇ ਜੇ ਤਿਸੇ ਰਜਾਏ। ਇੰਨੀ ਪੰਕਤੀ ਮੂੰਹੋਂ ਬੋਲ ਕੇ, ਸੋ ਕਰੇ ਜੇ ਤਿਸੇ ਰਜਾਏ। ਹੁਣ ਫੌਜਾਂ ਮਗਰ ਨੇ ਇਤਿਹਾਸ ਲਿਖਿਆ, 3-4 ਕਤਾਰਾਂ ਬਣ ਗਈਆਂ, ਕੁਝ ਸਿੱਖ ਅਫਰਾ ਦਫਰੀ ਕਿਸੇ ਕਤਾਰ ਚ, ਕੋਈ ਕਿਸੇ ਕਤਾਰ, ਕੋਈ ਕਿਸੇ ਕਤਾਰ ਚ। ਛੋਟੇ ਸਾਹਿਬਜ਼ਾਦੇ ਵੀ ਵਿਛੜ ਗਏ, ਮਾਤਾ ਜੀ ਵੀ ਵਿਛੜ ਗਏ, ਇਹ ਅਗਾਂਹ ਜਾ ਕੇ ਮਹਾਰਾਜ ਨੇ ਇੱਕ ਚਮਕੌਰ ਦੀ ਗੜੀ ਹੈ, ਜਿਹੜੇ ਉੱਥੇ ਰਹਿੰਦੇ ਸੀ ਉਹਨਾਂ ਕੋਲੋਂ ਖਾਲੀ ਕਰਵਾ ਕੇ ਤੇ ਉੱਥੇ ਨਿਵਾਸ ਕੀਤਾ, ਦੁਸ਼ਮਣ ਦੀ ਫੌਜ ਦਾ ਮੁਕਾਬਲਾ ਕਰਨ ਲਈ। ਤੇ ਧਿਆਨ ਦੇਣਾ, ਚਮਕੌਰ ਦੀ ਗੜੀ ਵੇਲੇ ਹੁਣ 250 ਚੋਂ ਵੀ 40 ਜਾਂ 50 ਸਰੀਰ, ਕਿਤੇ 40 ਤੇ ਅੱਜ ਗਿਣਤੀ ਮਿਲਦੀ, ਕਿਤੇ 50, ਇੰਨੇ ਰਹਿ ਗਏ ਬਸ। ਸਾਹਿਬਜ਼ਾਦੇ ਨਾਲ ਨੇ ਦੋਵੇਂ ਵੱਡੇ, ਇੱਥੇ ਅੱਲਾ ਯਾਰ ਯੋਗੀ ਖਾਂ, ਅੱਲਾ ਯੋਗੀ ਖਾਂ ਯਾਰ, ਸ਼੍ਰੋਮਣੀ ਕਮੇਟੀ ਨੇ ਵੀ ਉਹਦੀਆਂ ਕਵਿਤਾਵਾਂ ਦੀ ਕਿਤਾਬ ਛਾਪੀ ਹੈ, ਉਹਨੇ ਜਗ੍ਹਾ ਦਾ ਨਜ਼ਾਰਾ ਲਿਖਿਆ ਹੈ।

ਇਹ ਚਮਕੌਰ ਦੀ ਗੜੀ ਨੂੰ ਗੁਰੂ ਪਿਆਰਿਓ ਲੱਖਾਂ ਦੀ ਤਾਦਾਦ ਦੀ ਫੌਜ ਦਾ ਕਿਹਾ ਗਿਆ। ਗੜੀ ਉੱਤੇ ਸੀ, ਮੁਗਲਾਂ ਦਾ ਬਹੁਤ ਨੁਕਸਾਨ, ਜੋ ਗਰੁੱਪ ਅੱਗੇ ਆਉਂਦਾ ਤੀਰਾਂ ਦੀ ਉਛਾੜ। ਬਹੁਤ ਨੁਕਸਾਨ ਹੋਇਆ ਮੁਗਲਾਂ ਦਾ, ਤੇ ਹੁਣ ਫਿਰ ਉਸ ਗੜੀ ਵਿੱਚੋਂ ਪੰਜ ਪੰਜ ਸਿੰਘਾਂ ਦਾ ਜਥਾ ਨਿਕਲਦਾ ਮੁਗਲਾਂ ਦਾ ਮੁਕਾਬਲਾ ਕਰਨ।

0: ਹੋਵੇ ਦੇਖੇ। ਇਹ ਪਹਿਲਾ ਵਾਕਿਆ ਜੇ ਕਿਸੇ ਪਿਓ ਨੇ ਪੁੱਤਰ ਨੂੰ ਤਿਆਰ ਕਰਕੇ ਭੇਜਿਆ ਹੋਵੇ, ਮੈਂ ਵੇਖਦਾ ਤੂੰ ਸ਼ੇਰੀ ਖਾਂ।
1: ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਦਾ ਨਿੱਘ ਮਾਣ ਰਹੀ ਗੁਰੂ ਰੂਪ ਸਾਹ ਸੰਗਤ ਜੀਓ, ਸਨਿਮਰ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਕੀਰਤਨ ਦਰਬਾਰ ਜੋ ਨਵੇਂ ਸਾਲ ਦੀ ਆਮਦ ਤੇ ਕਰਵਾਇਆ ਜਾ ਰਿਹਾ ਹੈ, ਇਸ ਵਿਚ ਰੂਹਾਨੀਅਤ ਦੇ ਸੋਮੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਜਥੇ ਆਪ ਸੰਗਤਾਂ ਨੂੰ ਗੁਰਬਾਣੀ

ਕਾਇਆ ਮਹਿਲ ਮੰਦਰ ਘਰ ਹਰ ਕਾ ਤਿਸ ਮਹਿ ਰਾਖੀ ਜੋਤ ਅਪਾਰ ਤਿਸ ਮਹਿ ਰਾਖੀ ਜੋਤ ਅਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਨਯੋਗ ਸਾਧ ਸੰਗਤ ਜੀਓ, ਕੀਰਤਨ ਦੁਆਰਾ ਅਸੀਂ ਸ਼ਰਵਣ ਕੀਤਾ ਹੈ ਹਰਿਮੰਦਰ ਦੀ ਮਹਿਮਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਜਿਨ੍ਹਾਂ ਨੇ ਇਸ ਧਰਮ ਦੀ, ਇਸ ਗੁਰਮਤ ਮਾਰਗ ਦੀ ਆਰੰਭਤਾ ਕੀਤੀ ਹੈ, ਉਨ੍ਹਾਂ ਨੇ ਸਾਨੂੰ ਇਹ ਗੱਲ ਸਮਝਾਈ ਹੈ ਕਿ ਵਾਹਿਗੁਰੂ ਅਕਾਲ ਪੁਰਖ ਦਾ ਮੰਦਰ ਕਿਹੜਾ ਹੈ। ਸਤਿਗੁਰੂ ਕਹਿੰਦੇ ਹਨ, ਕਾਇਆ ਮਹਿਲ ਮੰਦਰ ਘਰ ਹਰ ਕਾ ਤਿਸ ਮਹਿ ਰਾਖੀ ਜੋਤ ਅਪਾਰ। ਕਹਿੰਦੇ ਨੇ ਇਹ ਜਿਹੜਾ ਸਰੀਰ ਹੈ ਨਾ, ਇਹ ਉਸ ਵਾਹਿਗੁਰੂ ਅਕਾਲ ਪੁਰਖ ਦਾ ਮੰਦਰ ਹੈ, ਉਸ ਦਾ ਘਰ ਹੈ, ਉਸ ਦਾ ਮਹਿਲ ਹੈ। ਇਸ ਦੇ ਅੰਦਰ ਉਸ ਨੇ ਆਪਣੀ ਜੋਤ ਰੱਖੀ ਹੈ। ਰੋਜ਼ ਪੜ੍ਹਦੇ ਹਾਂ, ਸਭ ਮਹਿ ਜੋਤ, ਜੋਤ ਹੈ ਸੋਏ ਤਿਸ ਦੈ ਚਾਨਣ, ਸਭ ਮੈਂ ਚਾਨਣ ਹੋਏ। ਇਸੇ ਤਰ੍ਹਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵੀ ਬਚਨ ਕੀਤਾ। ਸਤਿਗੁਰੂ ਕਹਿੰਦੇ ਨੇ, ਹਰ ਮੰਦਰ ਇਹ ਸਰੀਰ ਹੈ। ਇਸੇ ਹੀ ਸ਼ਬਦ ਵਿਚ ਗੁਰਦੇਵ ਕਹਿੰਦੇ ਨੇ, ਹਰ ਮੰਦਰ ਇਹ ਜਗਤ ਹੈ। ਬਹੁਤ ਸਾਰੇ ਪ੍ਰਮਾਣ ਇਸ ਦੇ ਸਬੰਧ ਵਿਚ ਦਿੱਤੇ ਜਾ ਸਕਦੇ ਨੇ, ਲੇਕਿਨ ਪ੍ਰਮਾਣ ਦੇਣ ਨਾਲੋਂ ਇਸ ਭਾਵ ਨੂੰ, ਇਸ ਵਿਚਾਰ ਤੇ ਸਿਧਾਂਤ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਸਤਿਗੁਰੂ ਇਸ ਵਿਸ਼ਵਾਸ ਵਿਚ ਨਹੀਂ ਹਨ ਕਿ ਕੋਈ ਇਕ ਜਗ੍ਹਾ, ਕੋਈ ਇਕ ਇਮਾਰਤ ਵਾਹਿਗੁਰੂ ਅਕਾਲ ਪੁਰਖ ਦਾ ਘਰ ਹੋ ਸਕਦੀ ਹੈ, ਕਿ ਸਿਰਫ ਉਥੇ ਹੀ ਰਹਿੰਦਾ ਹੋਵੇ। ਨਹੀਂ, ਉਨ੍ਹਾਂ ਦੀ ਦ੍ਰਿਸ਼ਟੀ ਵਿਚ ਸਮੁੱਚਾ ਸੰਸਾਰ, ਸਾਰੀ ਸ੍ਰਿਸ਼ਟੀ ਉਸ ਵਾਹਿਗੁਰੂ ਅਕਾਲ ਪੁਰਖ ਦਾ ਘਰ ਹੈ, ਇਸ ਦੇ ਕਣ ਕਣ ਵਿਚ ਉਸ ਦਾ ਵਾਸਾ ਹੈ। ਇਸੇ ਵਿਚਾਰ ਦੀ ਵਿਆਖਿਆ ਕਰਦਿਆਂ ਭਾਈ ਨੰਦ ਲਾਲ ਜੀ ਨੇ ਬਿਲਕੁਲ ਸਪਸ਼ਟ ਕੀਤਾ, ਭਾਈ ਸਭ ਕਹਿੰਦੇ ਨੇ, ਉਸ ਮਨੁੱਖ ਨੂੰ ਜਿਹੜਾ ਭ੍ਰਮਣ ਕਰਦਾ ਰੱਬ ਦਾ ਘਰ ਲੱਭਣ ਲਈ, ਕਦੇ ਕਿਤੇ ਜਾਂਦਾ, ਕਦੇ ਕਿਤੇ ਜਾਂਦਾ ਹੈ, ਭਾਈ ਸਭ ਕਹਿੰਦੇ ਨੇ, ਚਿਰਾ ਬੇਹੂਦਾ ਮੇਗਰਦੀ ਬਸਹਿਰਾ ਉਹ ਬਦਸ਼ਤ ਐ ਦਿਲ ਚੂਹਾਂ ਸੁਲਤਾਨ ਖੂਬਾਂ ਕਰਦਾ ਅੰਦਰ ਦੀ ਦਾ ਮੰਜ਼ਿਲ ਹਾ। ਕਹਿੰਦੇ ਨੇ, ਰੱਬ ਤੇ ਤੇਰੇ ਅੰਦਰ ਵਸਦਾ ਤੇ ਤੂੰ ਬਾਹਰ ਨੱਠਿਆ ਫਿਰਦਾ ਹੈ, ਰੱਬ ਤੇ ਤੇਰੇ ਘਰ ਵਿਚ ਹੈ ਤੇ ਤੂੰ ਲੱਭਦਾ ਫਿਰਦਾ ਵੀ ਕਿਸੇ ਹੋਰ ਪਾਸੇ ਹੋਏਗਾ। ਕਹਿੰਦੇ ਨਹੀਂ, ਉਹ ਬਖਾਨਾ ਤੋਂ ਬਹਾਜ ਚੂਹ ਮੇ ਰਵੀ। ਕਹਿੰਦੇ ਨੇ, ਉਹ ਜਦੋਂ ਤੇਰੇ ਅੰਦਰ ਟਿਕਾਣਾ ਬਣਾ ਕੇ ਬੈਠਾ ਤੇ ਤੂੰ ਕਿੱਥੇ ਲੱਭਦਾ ਫਿਰਦਾ। ਇਕ ਪੁਰਾਣੀ ਵਾਰਤਾ ਮੇਰੇ ਧਿਆਨ ਵਿਚ ਆਈ ਹੈ। ਕਹਿੰਦੇ ਨੇ, ਸਿਰਜਣਾ ਕੀਤੀ ਅਕਾਲ ਪੁਰਖ ਨੇ, ਵਾਹਿਗੁਰੂ ਨੇ, ਖੁਦਾ ਨੇ ਸ੍ਰਿਸ਼ਟੀ ਦੀ। ਵਾਰਤਾ ਹੈ ਬੰਦੇ ਨੂੰ ਸਮਝਾਉਣ ਲਈ। ਤੇ ਜਿਸ ਵੇਲੇ ਮਨੁੱਖ ਬਣਾਇਆ ਤੇ ਮਨੁੱਖ ਬਹੁਤ ਸੂਝਵਾਨ ਹੈ ਤੇ ਆਪਣੀ ਜਿਹੜੀ ਕੈਬਨਿਟ ਸੀ, ਦੇਵਤੇ ਕਹਿ ਲੋ, ਫਰਿਸ਼ਤੇ ਕਹਿ ਲੋ, ਮੁੱਖ ਸਲਾਹਕਾਰ ਕਹਿ ਲੋ, ਰੱਬ ਨੇ ਬੁਲਾਏ, ਆਖਣ ਲੱਗਾ ਬਹੁਤ ਮੁਸ਼ਕਲ ਹੋ ਗਈ। ਮਨੁੱਖ ਬਣਾਇਆ ਹੈ ਤੇ ਨਿਤ ਨਵੇਂ ਸਵਾਲ, ਨਿਤ ਨਵੇਂ ਪ੍ਰਸ਼ਨ ਖੜੇ ਕਰ ਦਿੰਦਾ, ਐਸੀ ਚੀਜ਼ ਬਣਾ ਬੈਠੇ ਆ ਕਿ ਇਹ ਬਾ ਆਰਾਮ ਸਾਨੂੰ ਵੀ ਨਹੀਂ ਰਹਿਣ ਦਿੰਦੀ। ਕੀ ਕਰੀਏ, ਕੋਈ ਹੱਲ, ਕੋਈ ਵਸੀਲਾ ਲੱਭਣਾ ਚਾਹੀਦਾ। ਕਿੱਥੇ ਲੁਕਾਂ, ਜਿੱਥੇ ਜਾਵਾਂਗਾ ਇਸ ਨੇ ਭਾਲ ਕਰ ਲੈਣੀ ਹੈ। ਮਸ਼ੀਨਰੀ ਇਹੋ ਜਿਹੀ ਹੈ, ਬਣਤਰ ਐਸੀ ਹੈ ਕਿ ਇਸ ਨੇ ਖੋਜ ਤੇ ਤਲਾਸ਼ ਦੀ ਦੁਨੀਆਂ ਵਿਚ ਦੂਰ ਤੱਕ ਪਹੁੰਚ ਜਾਣਾ, ਮੈਂ ਕਿੱਥੇ ਲੁਕਾਂ। ਤੋ ਕਹਿਣ ਲੱਗੇ, ਇਕ ਬਜ਼ੁਰਗ ਨੇ ਸਲਾਹ ਦਿੱਤੀ, ਆਖਣ ਲੱਗਾ, ਇੰਜ ਕਰੋ, ਇਸ ਮਨੁੱਖ ਦੇ ਅੰਦਰ ਵੜ ਜਾਓ, ਇਸ ਨਾਲੋਂ ਸੁਰੱਖਿਅਤ ਹੋਰ ਕੋਈ ਥਾਂ ਨਹੀਂ। ਇਹਨੇ ਬਾਹਰ ਭਾਲਦੇ ਫਿਰਨਾ ਤੇ ਤੁਸੀਂ ਆਪਣੇ ਆਰਾਮ ਨਾਲ ਅੰਦਰ ਟਿਕਾਣਾ ਕਰ ਲਿਓ। ਇਹ ਕਹਾਣੀ ਹੈ ਮਨੁੱਖ ਨੂੰ ਸਮਝਾਉਣ ਲਈ ਕਿ ਪ੍ਰਮਾਤਮਾ ਕਿਤੇ ਦੂਰ ਨਹੀਂ ਬੈਠਾ, ਪ੍ਰਮਾਤਮਾ ਤੇ ਮਨੁੱਖ ਦੇ ਅੰਦਰ ਹੈ। ਇਸੇ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤੇ ਉਸ ਤੋਂ ਪਹਿਲੇ ਗੁਰੂ ਸਾਹਿਬਾਨ ਨੇ ਹਰਿਮੰਦਰ ਦੀ ਰਚਨਾ ਕੀਤੀ ਤੇ ਸਾਨੂੰ ਸ਼ਾਇਦ ਬਹੁਤਿਆਂ ਨੂੰ ਭੁਲੇਖਾ ਪੈ ਗਿਆ ਵੀ ਗੁਰੂ ਸਾਹਿਬ ਨੇ ਵੀ ਇਕ ਰੱਬ ਦਾ ਘਰ ਬਣਾ ਦਿੱਤਾ ਜਦੋਂ ਜਿਵੇਂ ਬਾਕੀ ਧਰਮਾਂ ਨੇ ਬਣਾਇਆ। ਸਤਿਗੁਰੂ ਗੁਰੂ ਅਰਜਨ ਸਾਹਿਬ ਉੱਤੇ ਇਹ ਸਵਾਲ ਉਸ ਵਕਤ ਦੇ ਸਿੱਖਾਂ ਨੇ ਵੀ ਕੀਤਾ ਸੀ।
ਆਖਣ ਲੱਗੇ ਗੁਰਦੇਵ ਤੀਰਥ ਤੇ ਪਹਿਲੋਂ ਹੀ ਬੜੇ ਨੇ, ਮੰਦਰ ਤਾਂ ਪਹਿਲੋਂ ਬਹੁਤ ਨੇ, ਇਮਾਰਤਾਂ ਤਾਂ ਰੱਬ ਦੀਆਂ ਪਹਿਲੋਂ ਵੀ ਬੜੀਆਂ ਲੋਕਾਂ ਨੇ ਬਣਾਈਆਂ ਨੇ, ਤੇ ਤੁਸੀਂ ਇਹ ਸਿਰਜਣਾ ਕਰ ਰਹੇ ਹੋ, ਤੁਹਾਡਾ ਮੰਤਵ ਕੀ ਹੈ? ਸਤਿਗੁਰੂ ਸੱਚੇ ਪਾਤਸ਼ਾਹ ਆਖਣ ਲੱਗੇ, ਭਾਈ ਮਨੀ ਸਿੰਘ ਜੀ ਨੇ ਇਸ ਵਾਰਤਾ ਦਾ ਜ਼ਿਕਰ ਕੀਤਾ ਹੈ, ਕਹਿੰਦੇ ਨੇ ਗੁਰਦੇਵ ਸਮਝਾ ਰਹੇ ਨੇ ਸਿੱਖਾਂ ਨੂੰ, ਆਖਣ ਲੱਗੇ ਭਾਈ ਇਹ ਜੋ

ਦ੍ਰਿਸ਼ਟੀ ਦੇ ਅੰਦਰ ਵਸਦਾ ਹੈ। ਇਸੇ ਕਰਕੇ ਸਤਿਗੁਰੂ ਜੀ ਨੇ ਇੱਕ ਵਾਰੀ ਸਮਝਾਉਂਦਿਆਂ ਇਹ ਗੱਲ ਵੀ ਕਹੀ ਸੀ, ਆਖਣ ਲੱਗੇ ਜਿਹੜਾ ਸਰੋਵਰ ਹੈ ਨਾ, ਇੱਕ ਪ੍ਰਤੀਕ ਹੈ, ਇੱਕ ਸਿੰਬਲ ਹੈ ਇਸ ਗੱਲ ਦਾ ਕਿ ਇਹ ਸੰਸਾਰ ਸਮੁੰਦਰ ਹੈ, ਭਵਜਲ ਹੈ, ਤੇ ਇਸ ਸਮੁੰਦਰ ਨੂੰ ਮਨੁੱਖ ਨੇ ਪਾਰ ਕਰਨਾ, ਤੇ ਇਹ ਜਿਹੜਾ ਮੰਦਰ ਹੈ ਜਿਹਨੂੰ ਹਰਿਮੰਦਰ ਕਹਿੰਦੇ ਆ, ਇਹ ਇਮਾਰਤ ਇਸ ਗੱਲ ਦਾ ਪ੍ਰਤੀਕ ਹੈ ਕਿ ਇਸ ਦੇ ਅੰਦਰ, ਇਸ ਭਵਜਲ ਸੰਸਾਰ ਸਮੁੰਦਰ ਅੰਦਰ ਇੱਕ ਬੇੜਾ ਹੈ, ਇੱਕ ਬੋਹਿਥ ਹੈ ਮਨੁੱਖ ਦਾ ਸਰੀਰ, ਤੇ ਇਸ ਬੋਹਿਥ ਨੂੰ ਚਲਾਉਣ ਵਾਲਾ ਇਹਨੂੰ ਚੱਪੂ ਕਿਹੜਾ ਹੈ, ਮਲਾਹ ਕਿਹੜਾ ਹੈ, ਵਾਹਿਗੁਰੂ ਅਕਾਲ ਪੁਰਖ ਦਾ ਨਾਮ। ਇਸੇ ਕਰਕੇ ਇਹਦੇ ਅੰਦਰ ਨਿਰੰਕਾਰ ਦੀ, ਵਾਹਿਗੁਰੂ ਅਕਾਲ ਪੁਰਖ ਦੀ ਕੀਰਤੀ ਤੋਂ ਬਿਨਾਂ ਕੋਈ ਦੂਜੀ ਗੱਲ ਧਰੀ ਨਹੀਂ ਗਈ, ਕੋਈ ਦੂਸਰੀ ਗੱਲ ਪਾਈ ਨਹੀਂ ਗਈ। ਤੇ ਮਨੁੱਖ ਨੂੰ ਇਹ ਗੱਲ ਸਮਝਾਈ ਗਈ, ਪਰ ਬੰਦਾ ਬੜਾ ਹੋਰ ਤਰ੍ਹਾਂ ਦਾ, ਹੁਣ ਤੇ ਗੱਲ ਹੀ ਬਿਲਕੁਲ ਉਲਟ ਬਣ ਗਈ। ਜੇ ਗੋਲਡਨ ਟੈਂਪਲ ਆਖੋ ਤੇ ਫਿਰ ਬੰਦੇ ਨੂੰ ਪਤਾ ਲੱਗਦਾ, ਜੇ ਸਵਰਨ ਮੰਦਰ ਕਹੋ ਤੇ ਫਿਰ ਬੰਦੇ ਨੂੰ ਪਤਾ ਲੱਗਦਾ, ਤੇ ਖਿਮਾ ਕਰਨਾ ਹਰਿਮੰਦਰ ਕਹੋ ਤੇ ਸ਼ਾਇਦ ਬੰਦੇ ਨੂੰ ਪਤਾ ਨਾ ਲੱਗੇ ਵੀ ਗੱਲ ਕੀ ਹੈ, ਕਿਉਂਕਿ ਅਸੀਂ ਸਮਝਦੇ ਹਾਂ ਵੀ ਸੋਨਾ ਲੱਗ ਗਿਆ, ਇਸ ਕਰਕੇ ਸ਼ਾਇਦ ਇਹ ਬਹੁਤ ਕੀਮਤੀ ਹੋ ਗਿਆ। ਜੇ ਸੋਨਾ ਨਾ ਵੀ ਲੱਗਦਾ ਤੇ ਇਹਦੀ ਕੀਮਤ ਉਸੇ ਤਰ੍ਹਾਂ ਬਰਕਰਾਰ ਰਹਿਣੀ ਹੈ, ਇਹਦੀ ਕੀਮਤ ਉਸੇ ਤਰ੍ਹਾਂ ਵਧੀਆ ਰਹਿਣੀ, ਚੰਗੀ ਰਹਿਣੀ ਹੈ, ਕਿਉਂਕਿ ਇਹਦਾ ਮਨੋਰਥ ਬੜਾ ਸਪਸ਼ਟ ਹੈ। ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਕਰਾਮਾਤ ਕੀਤੀ ਹੈ ਕਿ ਭਾਈ ਇਸ ਹਰਿਮੰਦਰ ਤੋਂ ਇਹ ਪ੍ਰੇਰਣਾ ਲੈਣੀ ਹੈ ਕਿ ਮਨੁੱਖ ਜਿਹੜਾ ਹੈ ਉਹ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਤੀਰਥ ਵਿੱਚ ਇਸ਼ਨਾਨ ਕਰੇ। ਤਾਂਹੀਓ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਪਹਿਲੋਂ ਹੀ ਕਹਿ ਦਿੱਤਾ ਵੀ ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਇਸ ਕਰਕੇ ਕੋਈ ਬੰਦਾ ਇਹ ਸੋਚੇ ਕਿ ਹਰਿਮੰਦਰ ਵਿੱਚ ਜਾ ਕੇ ਬਹੁਤ ਵਾਰੀ ਸਾਨੂੰ ਆਪਣੇ ਆਪ ਨੂੰ ਪੜਤਾਲਣਾ ਪਏਗਾ, ਕਿ ਬਹੁਤ ਵਾਰੀ ਅਸੀਂ ਜਾਣੇ ਆ ਤੇ ਅੰਦਰ ਮੱਥਾ ਟੇਕ ਕੇ ਆ ਜਾਂਦੇ, ਜੇ ਕਿਸੇ ਬੰਦੇ ਨੂੰ ਪੁੱਛੋ ਵੀ ਉੱਥੇ ਸ਼ਬਦ ਕਿਹੜਾ ਰਾਗੀ ਸਿੰਘ ਪੜ ਰਹੇ ਸੀ, ਤੇ ਖਿਮਾ ਕਰਨਾ ਬਹੁਤੇ ਬੰਦੇ ਦੱਸ ਨਹੀਂ ਸਕਣਗੇ, ਕਿਉਂਕਿ ਧਿਆਨ ਸਿਰਫ ਇਮਾਰਤ ਤੱਕ ਹੈ, ਧਿਆਨ ਸਿਰਫ ਆਪਣੀ ਭੇਟਾ ਤੱਕ ਹੈ, ਧਿਆਨ ਮਨੁੱਖਾਂ ਤੱਕ ਹੈ। ਲੇਕਿਨ ਮਾਫ ਕਰਨਾ, ਸਤਿਗੁਰੂ ਸੱਚੇ ਪਾਤਸ਼ਾਹ ਨੇ ਆਦਰਸ਼ ਨਿਸ਼ਚਿਤ ਕੀਤਾ ਸੀ ਕਿ ਇਸ ਮੰਦਰ ਦੇ ਅੰਦਰ ਅਗਰ ਕੋਈ ਮਨੁੱਖ ਪ੍ਰਵੇਸ਼ ਕਰੇਗਾ ਤਾਂ ਉਸ ਵਾਹਿਗੁਰੂ ਅਕਾਲ ਪੁਰਖ ਦੀ ਯਾਦ ਉਸ ਦੇ ਅੰਦਰ ਵਸੇਗੀ। ਜੇ ਇਹ ਗੱਲ ਮਨੁੱਖ ਦੇ ਅੰਦਰ ਨਹੀਂ ਹੈ, ਇਹ ਗੱਲ ਮਨੁੱਖ ਦੀ ਸਮਝ ਵਿੱਚ ਨਹੀਂ ਹੈ, ਤਾਂ ਉੱਥੇ ਭਾਵੇਂ ਲੱਖਾਂ ਵਾਰੀ ਜਾ ਆਵੇ, ਫਿਰ ਕੋਈ ਗੱਲ ਮਨੁੱਖ ਨੂੰ ਪ੍ਰਾਪਤ ਨਹੀਂ ਹੋਣੀ। ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਜ਼ਿਕਰ ਕੀਤਾ ਹੈ, ਉਹਨੇ ਲਿਖਿਆ ਇੱਕ ਫਰਾਂਸੀਸੀ ਕਲਾਕਾਰ ਦੀ ਗੱਲ ਵਰਣਨ ਵਿੱਚ ਲਿਆਂਦੀ ਹੈ। ਕਹਿੰਦੇ ਨੇ ਉਹ ਚਿੱਤਰਕਾਰ ਹੈ ਤੇ ਹਰਿਮੰਦਰ ਦਾ ਚਿੱਤਰ ਬਣਾਉਣ ਲਈ ਉਸਨੇ ਯਤਨ ਕੀਤਾ, ਪਰ ਕਰਮਾਂ ਵਿੱਚ ਬੈਠ ਕੇ ਚਿੱਤਰ ਬਣਾਇਆ ਉਸਨੇ, ਤੇ ਉਹਨੇ ਚਿੱਤਰਕਾਰ ਨੇ ਆਪਣਾ ਜਿਹੜਾ ਅਨੁਭਵ ਦਿੱਤਾ ਉਹ ਅਨੁਭਵ ਪ੍ਰੋਫੈਸਰ ਸਾਹਿਬ ਨੇ ਲਿਖਤ ਵਿੱਚ ਲਿਆਂਦਾ। ਉਹ ਕਹਿੰਦੇ ਨੇ ਉਹਨੇ ਇਹ ਗੱਲ ਕਹੀ ਕਿ ਮੈਂ ਦੇਖਿਆ ਹੋਰ ਵੀ ਮੰਦਰਾਂ ਦੇ ਚਿੱਤਰ ਬਣਾਏ ਨੇ, ਮੈਂ ਗਿਆ ਹਾਂ, ਪਰ ਇੱਥੇ ਮੈਂ ਇੱਕ ਬੜੀ ਅਸਚਰਜ ਗੱਲ ਵੇਖੀ ਹੈ ਕਿ ਬਾਕੀ ਦੇ ਜਿਹੜੇ ਮੰਦਰ ਨੇ ਉਨ੍ਹਾਂ ਨੂੰ ਬਾਹਰੋਂ ਸੂਰਜ ਦੀ ਰੌਸ਼ਨੀ ਮਿਲਦੀ ਹੈ, ਸੂਰਜ ਦਾ ਪ੍ਰਕਾਸ਼ ਮਿਲਦਾ ਹੈ, ਤੇ ਉਹਦੇ ਪ੍ਰਕਾਸ਼ ਵਿੱਚ ਉਨ੍ਹਾਂ ਦਾ ਅੰਦਰ ਦਿਸਦਾ, ਉਨ੍ਹਾਂ ਦੀ ਇਮਾਰਤ ਦਿਸਦੀ ਹੈ। ਪਰ ਕਹਿਣ ਲੱਗਾ, ਹਰਿਮੰਦਰ ਦਾ ਚਿੱਤਰ ਬਣਾਉਂਦਿਆਂ ਮੈਨੂੰ ਇੱਕ ਅਨੋਖਾ ਅਨੁਭਵ ਪ੍ਰਾਪਤ ਹੋਇਆ। ਉਹ ਕੀ? ਕਹਿਣ ਲੱਗਾ, ਉਹ ਅਨੁਭਵ ਮੈਨੂੰ ਇਹ ਲੱਭਿਆ, ਮੈਨੂੰ ਇਹ ਪ੍ਰਾਪਤ ਹੋਇਆ ਹੈ ਕਿ ਇਸ ਮੰਦਰ ਦੇ ਅੰਦਰੋਂ ਕੋਈ ਰੌਸ਼ਨੀ ਉੱਠਦੀ ਹੈ, ਇਸ ਮੰਦਰ ਦੇ ਅੰਦਰੋਂ ਕੋਈ ਮਨੁੱਖ ਨੂੰ ਚਾਨਣ ਪ੍ਰਾਪਤ ਹੁੰਦਾ ਹੈ, ਤੇ ਜਿਹਦੇ ਨਾਲ ਮਨੁੱਖ ਦਾ ਆਪਾ, ਮਨੁੱਖ ਦੀ ਰੂਹ ਰੋਸ਼ਨਾ ਉੱਠਦੀ ਹੈ। ਜਿਸ ਤਰ੍ਹਾਂ ਇਸ ਮੰਦਰ ਦਾ ਚਿੱਤਰ ਬਣਾਉਂਦਿਆਂ ਮੇਰੇ ਅੰਦਰ ਅਨੁਭਵ ਪ੍ਰਾਪਤ ਹੋਇਆ, ਮੈਨੂੰ ਜੋ ਚਾਨਣ ਤੇ ਰੌਸ਼ਨੀ ਅਨੁਭਵ ਹੋਈ ਹੈ, ਮੇਰਾ ਖਿਆਲ ਹੈ ਕਿ ਇਹ ਸਾਰੇ ਸੰਸਾਰੀ ਲੋਕਾਂ ਨੂੰ ਪ੍ਰਾਪਤ ਹੁੰਦੀ ਹੋਏਗੀ। ਗੱਲ ਭਾਵੇਂ ਉਸ ਫਰਾਂਸੀਸੀ ਕਲਾਕਾਰ ਨੇ ਕਹੀ ਹੈ, ਪਰ ਗੱਲ ਤੇ ਗੁਰੂ ਸਾਹਿਬ ਨੇ ਪਹਿਲੋਂ ਹੀ ਨਿਸ਼ਚਿਤ ਕਰ ਦਿੱਤੀ ਸੀ, ਪਹਿਲੋਂ ਹੀ ਇਹ ਗੱਲ ਉਨ੍ਹਾਂ ਨੇ ਪੱਕੀ ਕਰ ਦਿੱਤੀ ਸੀ ਕਿ ਇੱਥੇ ਅਗਰ ਕੋਈ ਮਨੁੱਖ ਆਏਗਾ ਤਾਂ ਉਸ ਮਨੁੱਖ ਨੂੰ ਆਤਮਕ ਰੌਸ਼ਨੀ ਮਿਲੇਗੀ, ਉਸ ਨੂੰ ਵਿਵੇਕ ਪ੍ਰਾਪਤ ਹੋਏਗਾ, ਉਸ ਨੂੰ ਗਿਆਨ ਪ੍ਰਾਪਤ ਹੋਏਗਾ, ਤੇ ਇਹੋ ਕਾਰਨ ਹੈ ਕਿ ਉਸ ਪ੍ਰਤੀਕ ਨੂੰ ਸਾਹਮਣੇ ਰੱਖ ਕੇ ਤੇ ਅਸੀਂ ਗੁਰਦੁਆਰੇ ਬਣਾਏ ਨੇ। ਹਰਿਮੰਦਰ ਧੁਰਾ ਹੈ ਸਾਡੇ ਗੁਰਦੁਆਰਿਆਂ ਦਾ, ਹਰਿਮੰਦਰ ਤੇ ਅਕਾਲ ਤਖ਼ਤ ਦੀ ਮਿਲਵੀਂ ਬਣਤਰ ਜਿਹੜੀ ਹੈ, ਹਰਿਮੰਦਰ ਭਗਤੀ ਗਿਆਨ ਵਿਵੇਕ ਦਾ ਸੁਨੇਹਾ ਦਿੰਦਾ, ਤੇ ਉਸ ਭਗਤੀ ਨੂੰ, ਉਸ ਗਿਆਨ ਨੂੰ ਅਸਾਂ ਡਿਸਿਪਲਿਨ ਨਾਲ ਕਿਸ ਤਰ੍ਹਾਂ ਪ੍ਰਾਪਤ ਕਰਨਾ ਹੈ,
ਉਹਦੇ ਨਾਲ ਆਪਣੇ ਜੀਵਨ ਦੇ ਅੰਦਰ ਕਿਸ ਤਰ੍ਹਾਂ ਮਰਿਆਦਾ ਰੱਖਣੀ।

ਹੈ। ਇਹ ਗੱਲ ਸਾਨੂੰ ਅਕਾਲ ਤਖ਼ਤ ਤੋਂ ਮਿਲਦੀ ਹੈ। ਇਸ ਕਰਕੇ ਕੋਈ ਮਨੁੱਖ ਜੇ ਸਿਰਫ ਹਰਿਮੰਦਰ ਨੂੰ ਮੰਨੇਗਾ, ਕਹਾਣੀ ਉਹਦੀ ਤਾਂ ਵੀ ਨਹੀਂ ਬਣਨੀ, ਖਿਮਾ ਕਰਨਾ ਮੈਨੂੰ। ਤੇ ਜੇ ਸਿਰਫ ਅਕਾਲ ਤਖ਼ਤ ਉੱਤੇ ਕਿੰਤੂ ਕਰੇਗਾ, ਉਹਦੀ ਗੱਲ ਤਾਂ ਵੀ ਨਹੀਂ ਬਣਨੀ। ਗੁਰਦੁਆਰੇ ਅਸਾਂ ਉਹਨਾਂ ਦੋਹਾਂ ਦੀ ਮਿਲਤ ਤੋਂ ਪੈਦਾ ਕੀਤੇ ਨੇ। ਇਸ ਕਰਕੇ ਜਿਹੜੀ ਰਹਿਤ ਹੈ, ਮਰਿਆਦਾ ਹੈ, ਗੁਰਦੁਆਰਿਆਂ ਦਾ ਡਿਸਿਪਲਿਨ ਹੈ, ਉੱਥੇ ਕੀਰਤਨ ਕਿਵੇਂ ਹੋਣਾ, ਕਥਾ ਕਿਵੇਂ ਹੋਣੀ ਹੈ, ਮਰਿਆਦਾ ਕਿਸ ਤਰ੍ਹਾਂ ਰੱਖਣੀ ਹੈ, ਮਨੁੱਖ ਨੇ ਆਪਣੇ ਜੀਵਨ ਦੇ ਅੰਦਰ ਜੀਵਨ ਕਿਸ ਤਰ੍ਹਾਂ ਦਾ ਜੀਉਣਾ ਹੈ, ਇਹ ਦਾਤ ਸਾਨੂੰ ਹਰਿਮੰਦਰ ਤੇ ਅਕਾਲ ਤਖ਼ਤ ਦੋਵਾਂ ਤੋਂ ਪ੍ਰਾਪਤ ਹੁੰਦੀ ਹੈ। ਅਸੀਂ ਬੜਾ ਦੁੱਖ ਮਹਿਸੂਸ ਕਰਦੇ ਹਾਂ, ਹਰਿਮੰਦਰ ਨੂੰ ਗੋਲੀਆਂ ਲੱਗੀਆਂ ਨੇ, ਕਦੇ ਹਰਿਮੰਦਰ ਟੱਠਾ ਵੀ ਸੀ, ਕਦੇ ਸਰੋਵਰ ਭਰ ਦਿੱਤਾ ਗਿਆ ਸੀ, ਅਕਾਲ ਤਖ਼ਤ ਵੀ ਟੱਠਾ। ਅਸੀਂ ਦੁੱਖ ਮਹਿਸੂਸ ਕਰਦੇ ਹਾਂ, ਲੇਕਿਨ ਸਿਰਫ ਇਮਾਰਤ ਦੇ ਦੁੱਖ ਨਾਲ ਕੁਝ ਨਹੀਂ ਜੇ ਬਣੇਗਾ। ਇਮਾਰਤ ਤਾਂ ਵਧੀਆ ਤੋਂ ਵਧੀਆ ਬਣਾਈ ਜਾ ਸਕਦੀ ਹੈ, ਇਮਾਰਤ ਸਾਜ਼ੀ ਵਿਚ ਤਾਂ ਅੱਗੇ ਨਾਲੋਂ ਬਹੁਤ ਅਗਾਂਹ ਲੰਘਿਆ ਜਾ ਸਕਦਾ, ਲੇਕਿਨ ਅਸਲ ਗੱਲ ਕੁਝ ਹੋਰ ਹੈ। ਜਿਹੜੀ ਦੁਸ਼ਮਣ ਨਹੀਂ, ਕਈ ਵਾਰੀ ਅਸੀਂ ਖੁਦ ਕਰ ਲੈਂਦੇ ਹਾਂ। ਜਿਹੜੇ ਵਿਰੋਧੀ ਨਹੀਂ, ਕਈ ਵਾਰੀ ਅਸੀਂ ਖੁਦ ਕਰ ਲੈਂਦੇ ਹਾਂ, ਜਦੋਂ ਅਸੀਂ ਹਰਿਮੰਦਰ ਦੀ ਭਗਤੀ ਨੂੰ ਸਮਝਦੇ ਨਹੀਂ ਕਿ ਉਥੇ ਜਾਣਾ ਤੇ ਉਥੋਂ ਭਗਤੀ ਤੇ ਗਿਆਨ ਦਾ ਸੁਨੇਹਾ ਲੈ ਕੇ ਆਉਣਾ, ਕੀ ਹੁਕਮ ਹੈ ਸਤਿਗੁਰੂ ਦਾ ਉਥੋਂ ਪ੍ਰਾਪਤ ਕਰਨਾ। ਤੇ ਜਦੋਂ ਅਸੀਂ ਅਕਾਲ ਤਖ਼ਤ ਤੋਂ ਇਹ ਪ੍ਰੇਰਣਾ ਨਹੀਂ ਲੈਂਦੇ ਕਿ ਇੱਥੇ ਜਿਹੜੀ ਮਰਿਆਦਾ ਨਿਸ਼ਚਿਤ ਕੀਤੀ ਗਈ ਹੈ, ਉਸ ਨੂੰ ਅਸਾਂ ਆਪਣੀ ਜ਼ਿੰਦਗੀ ਦੇ ਅੰਦਰ ਢਾਲਣਾ। ਕੋਈ ਬੰਦਾ ਵਿਅਕਤੀਗਤ ਤੌਰ ਤੇ ਉੱਠ ਕੇ ਜਦੋਂ ਮਰਜ਼ੀ ਅਕਿੰਤੂ ਕਰ ਦਿੰਦਾ, ਕਦੇ ਹਰਿਮੰਦਰ ਉੱਤੇ, ਕਦੇ ਅਕਾਲ ਤਖ਼ਤ ਉੱਤੇ, ਉਹ ਬੰਦਾ ਸਮਝਦਾ ਮੈਂ ਖਰੇ ਸੁਪਰੀਮ ਹੋ ਗਿਆ, ਮੈਂ ਖਰੇ ਬਹੁਤ ਕੁਝ ਹੋ ਗਿਆ। ਮਾਫ਼ ਕਰਨਾ, ਜੋ ਮਰਜ਼ੀ ਹੈ ਕੋਈ ਕਰਦਾ ਰਹੇ। ਗੁਰੂ ਸਾਹਿਬ ਦੀ ਬਖਸ਼ਿਸ਼ ਤੇ ਰਹਿਮਤ ਦਾ ਪਾਤਰ ਮਨੁੱਖ ਉਦੋਂ ਹੀ ਬਣੇਗਾ ਜਦੋਂ ਇਨ੍ਹਾਂ ਦੋਹਾਂ ਅਸਥਾਨਾਂ ਦੀ ਪ੍ਰੇਰਣਾ ਨਾਲ ਆਪਣੀ ਜ਼ਿੰਦਗੀ ਨੂੰ ਢਾਲਣ ਦੀ ਕੋਸ਼ਿਸ਼ ਕਰੇਗਾ। ਕਿੰਤੂ ਕਰਨਾ ਤੇ ਬੜਾ ਸੌਖਾ ਹੈ, ਬਹਾਨੇ ਬਣਾਉਣੇ ਤੇ ਬੜੇ ਸੌਖ ਨੇ, ਔਰ ਅਸਲ ਵਿਚ ਕਿੰਤੂ ਤੇ ਬਹਾਨਾ ਇਸ ਗੱਲ ਦਾ ਪ੍ਰਤੀਕ ਹੈ ਕਿ ਇਹ ਮਨੁੱਖ ਉਸ ਰਸਤੇ ਉੱਤੇ ਚੱਲਣਾ ਨਹੀਂ ਚਾਹੁੰਦਾ, ਉਸ ਨਾਲੋਂ ਆਪਣੇ ਆਪ ਨੂੰ ਸਿਆਣਾ ਸਮਝਦਾ। ਇਹ ਯਾਦ ਰੱਖਣਾ, ਅੱਜ ਤੋਂ ਪਹਿਲੇ ਦਾ ਕੁਝ ਸਾਲ ਪਹਿਲਾਂ ਦਾ ਇਤਿਹਾਸ ਜਿਹੜਾ ਬਿਲਕੁਲ ਵਿਲੱਖਣ ਹੈ। ਅਸੀਂ ਜਿਸ ਵੇਲੇ ਆਪਣਾ ਪੁਰਾਣਾ ਇਤਿਹਾਸ ਪੜ੍ਹਦੇ ਹਾਂ ਗੁਰੂਆਂ ਦੇ ਵਕਤ ਦਾ ਤੇ 18ਵੀਂ ਸਦੀ ਦੇ ਸਮੇਂ ਦਾ, ਕਿਸੇ ਮਨੁੱਖ ਅੰਦਰ ਇਹ ਹਿੰਮਤ ਨਹੀਂ ਸੀ, ਭਾਵੇਂ ਕੋਈ ਜਥੇਦਾਰ ਹੋਵੇ, ਭਾਵੇਂ ਕੋਈ ਵੱਡੇ ਤੋਂ ਵੱਡਾ ਸਿੱਖ ਖਵਾਉਂਦਾ ਹੋਵੇ ਤੇ ਕਿੰਨੀ ਉਹਦੀ ਕੌਮ ਦੇ ਅੰਦਰ ਗੱਲ ਹੋਵੇ, ਕਿਸੇ ਦੀ ਹਿੰਮਤ ਨਹੀਂ ਸੀ ਕਿ ਉਹ ਅਕਾਲ ਤਖ਼ਤ ਤੇ ਹਰਿਮੰਦਰ ਦਾ ਫੈਸਲਾ ਉਲੰਘ ਸਕੇ। ਇੱਥੋਂ ਤੱਕ ਮੈਂ ਪੜ੍ਹਿਆ ਇਤਿਹਾਸ ਵਿਚ। ਮਾਫ਼ ਕਰਨਾ, ਇਹ ਗੱਲਾਂ ਸਾਨੂੰ ਸਾਡੇ ਇਤਿਹਾਸਕਾਰਾਂ ਨੇ ਨਹੀਂ ਦਿੱਤੀਆਂ, ਅੰਗਰੇਜ਼ ਇਤਿਹਾਸਕਾਰਾਂ ਨੇ ਤੇ ਇਸਲਾਮੀ ਮੁਸਲਮਾਨ ਲਿਖਤਾਂ ਨੇ ਸਾਡੀਆਂ ਇਹ ਗੱਲਾਂ ਸਪਸ਼ਟ ਕੀਤੀਆਂ ਨੇ। ਉਹ ਕਹਿੰਦੇ ਨੇ ਕਿ ਜਿਸ ਵੇਲੇ ਇਹ ਅੰਦਰ ਬੈਠ ਕੇ ਅਕਾਲ ਤਖ਼ਤ ਵਿਚ ਖਾਲਸਾ ਫੈਸਲਾ ਕਰਦਾ ਸੀ, ਜਿਹਨੂੰ ਅਸੀਂ ਸਰਬੱਤ ਖਾਲਸਾ ਕਹਿੰਦੇ ਸਾਂ, ਉਹਦੇ ਜਿਹੜੇ ਪ੍ਰਤੀਨਿਧ ਕੋਈ ਨਿਰਣਾ ਕਰਦੇ ਸਨ, ਤਾਂ ਕਹਿੰਦੇ ਨੇ ਭਾਵੇਂ ਅੰਦਰ ਆਪਸ ਵਿਚ ਕਿੰਨਾ ਵਿਰੋਧ ਹੋਵੇ, ਕੋਈ ਉਸ ਫੈਸਲੇ ਦੇ ਉਲਟ ਵੀ ਹੋਵੇ, ਆਖੇ ਏਦਾਂ ਨਹੀਂ ਹੋਣਾ ਚਾਹੀਦਾ, ਲੇਕਿਨ ਬਾਹਰ ਨਿਕਲ ਕੇ ਕਿਸੇ ਦੀ ਜ਼ਬਾਨ ਉੱਤੇ ਇਹ ਗੱਲ ਨਹੀਂ ਸੀ ਆਉਂਦੀ ਵੀ ਅੰਦਰ ਜਿਹੜੀ ਗੱਲ ਕੀਤੀ ਗਈ ਉਹ ਗਲਤ ਹੈ। ਪਤਾ ਹੀ ਨਹੀਂ ਸੀ ਕਿਸੇ ਨੂੰ ਲੱਗਦਾ ਕਿ ਅੰਦਰ ਜਿਹੜਾ ਫੈਸਲਾ ਕੀਤਾ ਗਿਆ ਉਹ ਯੂਨਾਨੀ ਮਸਲੀ ਹੈ, ਉਹ ਬਹੁਤ ਸੰਮਤੀ ਨਾਲ ਹੈ, ਉਹ ਕਿਸੇ ਦੇ ਉਹਦੀ ਵਿਰੋਧਤਾ ਵੀ ਕੀਤੀ, ਕਿਸੇ ਨੇ ਉੱਤੇ ਕਿੰਤੂ ਵੀ ਕੀਤਾ, ਬਾਹਰ ਆਣ ਕੇ ਖਬਰ ਨਹੀਂ ਸੀ ਮਿਲਦੀ। ਤੇ ਅੱਜ ਦੀ ਹਾਲਤ ਕੀ ਹੈ? ਫਿਰ ਅਸੀਂ ਕਹਿੰਦੇ ਹਾਂ ਗੁਰੂ ਸਾਡੀ ਬਹੁੜੀ ਨਹੀਂ ਕਰਦਾ। ਭਾਈ, ਜਿੰਨਾ ਚਿਰ ਅਸੀਂ ਹਰਿਮੰਦਰ ਤੋਂ ਭਗਤੀ ਲੈਣ ਵਾਸਤੇ ਨਹੀਂ ਤਿਆਰ ਹੁੰਦੇ ਤੇ ਉਸ ਭਗਤੀ ਨੂੰ ਜੀਵਨ ਦੇ ਅੰਦਰ ਕਿਵੇਂ ਰੱਖਣਾ, ਕਿਵੇਂ ਸੰਭਾਲਣਾ, ਉਹਦੀ ਮਰਿਆਦਾ ਅਕਾਲ ਤਖ਼ਤ ਸਾਨੂੰ ਦਿੰਦਾ। ਜਿੰਨਾ ਚਿਰ ਅਸੀਂ ਇਹ ਦੋਵੇਂ ਚੀਜ਼ਾਂ ਜੀਵਨ ਦੇ ਅੰਦਰ ਅਪਣਾਉਣ ਦੀ ਕੋਸ਼ਿਸ਼ ਨਹੀਂ ਕਰਦੇ, ਅਸੀਂ ਦਰ ਦਰ ਠੋਕਰਾਂ ਖਾਂਦੇ ਰਹਾਂਗੇ। ਗੁਰੂ ਸਾਹਿਬ ਨੇ ਇਸ ਜ਼ਿੰਦਗੀ ਦੀ ਬੜੀ ਕੀਮਤ ਪਾਈ ਹੈ। ਕਿਤੇ ਉਨ੍ਹਾਂ ਨੇ ਕਿਹਾ ਇਹ ਸਰੀਰ ਘੋੜੀ ਹੈ, ਇਹ ਸਰੀਰ ਬੋਹਿਤ ਹੈ, ਇਹ ਸਰੀਰ ਇਕ ਸਾਧਨ ਹੈ ਜਿਹਦੇ ਨਾਲ ਵਾਹਿਗੁਰੂ ਅਕਾਲ ਪੁਰਖ ਤੱਕ ਮਨੁੱਖ ਨੇ ਪਹੁੰਚਣਾ, ਤੇ ਇਹ ਇਮਾਰਤਾਂ ਬਣਾ ਕੇ, ਇਹ ਕੇਂਦਰ ਸਥਾਪਿਤ ਕਰਕੇ ਤੇ ਗੁਰੂ ਸਾਹਿਬਾਨ ਨੇ ਸਾਡੇ ਸਾਹਮਣੇ ਇਹ ਰਸਤਾ ਬਣਾ ਦਿੱਤਾ। ਖਖਿਮਾ ਕਰਨਾ, ਇਕ ਰਾਈਟਰ ਨੇ, ਲਿਖਾਰੀ ਨੇ ਬੜੀ ਵਧੀਆ ਗੱਲ ਕਹੀ ਹੈ, ਮੁਸਲਮਾਨ ਲਿਖਾਰੀ ਹੈ, ਜ਼ਫਰ ਉਹਦਾ ਤਖੱਲਸ ਸੀ, ਉਹ ਕਹਿੰਦਾ ਇਹ ਜਿਹੜਾ ਹਰਿਮੰਦਰ ਹੈ ਨਾ, ਕਹਿੰਦਾ ਇਹ ਦੋ ਮਜ਼ਹਬਾਂ ਦੀ, ਦੋ ਵੱਖ ਵੱਖ ਖਿਆਲਾਂ ਦੀ ਮਿਲਤ ਦਾ ਕੇਂਦਰ ਹੈ। ਇਥੋਂ ਪਤਾ ਲੱਗਦਾ ਕਿ ਦੋ ਵੱਖ ਵੱਖ ਵਿਚਾਰਧਾਰਾ ਰੱਖਦੇ ਹੋਏ ਵੀ ਮਨੁੱਖ ਇਸ ਸੰਸਾਰ ਦੇ ਅੰਦਰ ਮਿੱਤਰਤਾ ਰੱਖ ਸਕਦੇ ਨੇ, ਪਿਆਰ ਰੱਖ ਸਕਦੇ ਨੇ। ਤੇ ਅਸੀਂ ਤਾਂ ਇਕ ਖਿਆਲ ਦੇ ਹੁੰਦੇ ਹੋਏ ਵੀ ਕਿਸੇ ਦਾ ਮੂੰਹ ਸੱਜੇ ਪਾਸੇ ਹੈ, ਕਿਸੇ ਦਾ ਮੂੰਹ ਖੱਬੇ ਪਾਸੇ ਹੈ, ਸਾਈਂ ਮੀਆਂ ਮੀਰ ਤੇ ਗੁਰੂ ਅਰਜਨ ਸਾਹਿਬ ਦੀ ਮਿੱਤਰਤਾ ਇਸ ਹਰਿਮੰਦਰ ਦੀ ਨੀਂਹ ਵਿਚ ਖਲੋਤੀ ਹੈ, ਤੇ ਅਸੀਂ ਉਹਦੇ ਉਪਾਸ਼ਕ ਹਾਂ। ਉਹਦੇ ਤੋਂ ਪ੍ਰੇਰਣਾ ਲੈ ਕੇ ਕੀ ਅਸੀਂ ਸਾਰੇ ਸੰਸਾਰ ਦੀ ਮਿੱਤਰਤਾ
ਸਾਰੀ ਮਨੁੱਖਤਾ ਨਾਲ ਪਿਆਰ ਦੀ ਜਾਂਚ ਨਹੀਂ ਸਿੱਖ ਸਕਦੇ? ਕੀ ਅਸੀਂ ਉਸ ਮਰਿਆਦਾ ਵਿਚ ਨਹੀਂ ਰਹਿ ਸਕਦੇ ਜਿਹੜੀ ਮਰਿਆਦਾ ਅਕਾਲ ਤਖ਼ਤ ਸਥਾਪਿਤ ਕਰਦਾ ਤੇ ਕਿਸੇ ਗੈਰ ਦੀ ਔਰ ਇੱਜ਼ਤ ਲੁੱਟੀ ਜਾਂਦੀ ਹੈ ਤੇ ਸਿੱਖ ਕਹਿੰਦੇ ਨੇ ਰੋਟੀ ਨਹੀਂ ਖਾਣੀ ਪਹਿਲਾਂ ਇਹਦੀ ਪੱਤ ਬਚਾਉਣੀ ਹੈ? ਚਾਹੇ ਗੈਰ ਮਜ਼ਹਬ ਨਾਲ ਸਬੰਧ ਰੱਖਦਾ, ਗੈਰ ਜ਼ਾਤ ਨਾਲ ਸਬੰਧ ਰੱਖਦਾ, ਚਾਹੇ ਵਿਰੋਧੀਆਂ ਦੀ ਧਿਰ ਵਿਚੋਂ ਵੀ ਕਿਉਂ ਨਹੀਂ, ਲੇਕਿਨ ਧਰਮ ਪਹਿਲਾਂ ਇਹ ਗੱਲ ਕਹਿੰਦਾ ਕਿ ਅਸਾਂ ਇਹ ਕੁਝ ਕਰਕੇ ਹੀ ਫੇਰ ਕੁਝ ਕਰਨਾ। ਇਹ ਗੱਲਾਂ ਹਰਿਮੰਦਰ ਦੀ ਫਿਲਾਸਫੀ ਵਿਚ ਲੁਕੀਆਂ ਹੋਈਆਂ ਨੇ ਤੇ ਸਤਿਗੁਰੂ ਕਹਿੰਦੇ ਨੇ ਬੰਦਿਆ, ਜਿੰਨਾ ਚਿਰ ਇਹ ਪ੍ਰੇਰਣਾ ਕਰਕੇ ਤੇ ਤੂੰ ਆਪਣੇ ਜੀਵਨ ਨੂੰ ਵਾਹਿਗੁਰੂ ਅਕਾਲ ਪੁਰਖ ਦਾ ਮੰਦਰ, ਵਾਹਿਗੁਰੂ ਅਕਾਲ ਪੁਰਖ ਦੇ ਰਹਿਣ ਦਾ ਸਥਾਨ ਨਿਸ਼ਚਿਤ ਕਰਕੇ ਤੇ ਦਿਨ ਰਾਤ ਇਸ ਨੂੰ ਭਗਤੀ ਭਾਵਨਾ ਵਿਚ ਨਹੀਂ ਜੋੜਦਾ, ਉਨ੍ਹਾਂ ਚਿਰ ਤੇਰੀ ਗੱਲ ਨਹੀਂ ਬਣਨੀ। ਅਸੀਂ ਤੇ ਇਸ ਮੰਦਰ ਨੂੰ ਢਾਉਣ ਤੇ ਲੱਗੇ ਹਾਂ, ਵਿਕਾਰਾਂ ਵਿਚ, ਸ਼ਰਾਬਾਂ ਵਿਚ, ਹੋਰ ਕਈ ਪ੍ਰਕਾਰ ਦੇ ਕੁਕਰਮਾਂ ਨਾਲ। ਇਹ ਸਰੀਰ ਮੰਦਰ ਜੋ ਵਾਹਿਗੁਰੂ ਅਕਾਲ ਪੁਰਖ ਨੇ ਆਪ ਬਣਾਇਆ ਹੈ, ਅਸੀਂ ਜਦੋਂ ਇਹਦੇ ਤੋਂ ਹੀ ਬਗਾਵਤ ਕਰਦੇ ਹਾਂ ਤੇ ਮੈਨੂੰ ਖਿਮਾ ਕਰਨਾ, ਫਿਰ ਉਹ ਮਿੱਟੀ ਦੇ ਮੰਦਰ ਭਾਵੇਂ ਢਹਿ ਜਾਣ ਤੇ ਭਾਵੇਂ ਬਣ ਜਾਣ, ਸਾਨੂੰ ਉਨ੍ਹਾਂ ਨਾਲ ਕੋਈ ਹਮਦਰਦੀ ਨਹੀਂ, ਉਨ੍ਹਾਂ ਨਾਲ ਕੋਈ ਪਿਆਰ ਨਹੀਂ, ਕਿਉਂਕਿ ਵਾਹਿਗੁਰੂ ਦਾ ਸਿਰਜਿਆ ਮੰਦਰ ਹੀ ਸਾਨੂੰ ਚੰਗਾ ਨਹੀਂ ਲੱਗਦਾ, ਅਸੀਂ ਇਹਦੇ ਨਾਲ ਹੀ ਬੇਵਫਾਈ ਕਰਦੇ ਹਾਂ। ਤੋ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਪ੍ਰੇਰਣਾ ਦਿੰਦੇ ਨੇ ਕਿ ਭਾਈ ਤੇਰਾ ਸਰੀਰ, ਇਹ ਸਾਰਾ ਸੰਸਾਰ, ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਇਸ ਅਹਿਸਾਸ ਨਾਲ ਹਰਿਮੰਦਰ ਤੋਂ ਪ੍ਰੇਰਣਾ ਲੈ ਕੇ ਮਨੁੱਖ ਨੇ ਸੰਸਾਰ ਦੇ ਅੰਦਰ ਜਿਉਣ ਦਾ ਯਤਨ ਕਰਨਾ ਹੈ, ਕੋਸ਼ਿਸ਼ ਕਰਨੀ ਹੈ। ਸਾਹਿਬ ਸਾਡੇ ਤੇ ਰਹਿਮਤ ਕਰਨ ਤੇ ਸਾਡੀ ਸੁਰਤ ਵਿਚ ਇਹ ਗੱਲ ਵਸ ਜਾਏ ਤੇ ਅਸੀਂ ਦਿਨ ਰਾਤ ਵਿਚਰਦੇ ਹੋਏ ਸਮਾਜ ਵਿਚ ਜੀਵਨ ਦੇ ਅੰਦਰ ਇਸ ਅਹਿਸਾਸ ਨਾਲ ਜੀਵ ਸਕੀਏ। ਇਨੇ ਅੱਖਰਾਂ ਨਾਲ ਹੀ ਹੋਈਆਂ ਭੁੱਲਾਂ ਵਾਸਤੇ ਖਿਮਾ ਮੰਗਦਾ ਹੋਇਆ ਫਤਿਹ ਅਰਜ਼ ਕਰਦਾ ਹਾਂ।

ਕਲ ਕਲੇਸ਼ ਤਨ ਮਾਹਿ ਮਿਟਾਵੋ ਸਿਮਰੋ ਜਾਸ ਦਸੰਬਰ ਇੱਕ ਹੈ ਨਾਮ ਜਪਤ ਅਗਨਤ ਅਨੇਕ ਹੈ ਸੁਧਾ ਖਿਆਰ।

ਗੁਰੂ ਹਰਕਿਸ਼ਨ ਸਾਹਿਬ ਜੀ ਅਕਾਲ ਮੂਰਤ ਉਮਰ ਵਿੱਚ ਭਾਵੇਂ ਬਹੁਤ ਛੋਟੇ ਹਨ ਪਰ ਕਾਰਨਾਮਿਆਂ ਵਿੱਚ ਕੋਈ ਕਮੀ ਨਹੀਂ। ਅੱਜ ਦਾ ਪੜ੍ਹਿਆ ਲਿਖਿਆ ਮਨੁੱਖ ਕਹਿੰਦਾ ਹੈ ਵੀ ਸਾਡੇ ਵਿੱਚ ਤੇ ਗੁਰੂ ਵਿੱਚ ਕੀ ਫਰਕ ਹੈ, ਜਿਹੋ ਜਿਹਾ ਸਾਡਾ ਸਰੀਰ ਉਹੋ ਜਿਹਾ ਗੁਰੂ ਦਾ ਸਰੀਰ। ਪਰ ਐਸੀ ਮਨਮੁਖ ਬਿਰਤੀ ਹੈ, ਇਸ ਨੂੰ ਕਿਹਾ ਜਾਂਦਾ ਕਿ ਪੜ੍ਹਿਆ ਮੂਰਖ ਆਖੀਏ ਜੈ ਲਭ ਲੋਭ ਹੰਕਾਰ। ਇਹ ਅਹੰਕਾਰ ਹੈ ਕਿ ਗੁਰੂ ਨੂੰ ਕੁਝ ਨਾ ਸਮਝਣਾ। ਪਰ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ, ਉਮਰ ਛੋਟੀ ਹੈ ਪਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਵਿੱਤਰ ਸੋਹਣੀ ਗੱਦੀ ਤੇ ਆਪ ਬਿਰਾਜਮਾਨ ਹੋਏ। ਭਾਵੇਂ ਉਮਰ ਛੋਟੀ ਹੈ, ਜਿਵੇਂ ਚੰਦਨ ਦਾ ਬੂਟਾ ਬਹੁਤ ਛੋਟਾ ਹੁੰਦਾ ਪਰ ਸਾਰੇ ਜੰਗਲ ਨੂੰ ਮਹਿਕ ਵੰਡਦਾ। ਜੋ ਵੀ ਚੰਦਨ ਦੀ ਸ਼ਰਨ ਵਿੱਚ ਹੁੰਦੇ ਹਨ ਉਹ ਵੀ ਚੰਦਨ ਹੋ ਜਾਂਦੇ ਹਨ। ਜਿਸ ਤਰ੍ਹਾਂ ਹੀਰਾ ਬਹੁਤ ਛੋਟਾ ਹੁੰਦਾ ਆਕਾਰ ਵਿੱਚ ਪਰ ਜਦੋਂ ਉਸਦੀ ਕੀਮਤ ਪੈਂਦੀ ਹੈ ਤਾਂ ਲੱਖਾਂ ਕਰੋੜਾਂ ਤੱਕ ਚਲੀ ਜਾਂਦੀ ਹੈ। ਇਸੇ ਤਰ੍ਹਾਂ ਪਾਰਸ ਹੈ, ਆਕਾਰ ਵਿੱਚ ਬਹੁਤ ਛੋਟਾ ਹੁੰਦਾ ਪਰ ਲੱਖਾਂ ਮਣਾ ਲੋਹਾ ਪਿਆ ਹੋਵੇ ਤੇ ਨਾਲ ਸੋ ਜਾਏ ਪਾਰਸ ਤੇ ਸਾਰਾ ਲੋਹਾ ਸੋਨਾ ਹੋ ਜਾਂਦਾ। ਇਸੇ ਤਰ੍ਹਾਂ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ, ਭਾਵੇਂ ਉਮਰ ਛੋਟੀ ਹੈ ਪਰ ਵੱਡੇ ਕਾਰਨਾਮੇ ਕੀਤੇ। ਕਿਤੇ ਰੋਗੀਆਂ ਦੇ ਰੋਗ ਦੂਰ ਕਰ ਰਹੇ ਹਨ, ਕਿਤੇ ਕੋੜੀਆਂ ਦੇ ਕੋੜ ਦੂਰ ਕਰ ਰਹੇ ਹਨ, ਕਿਤੇ ਛੱਜੂ ਮਹਿਰੇ ਇੱਕ ਮੂਰਖ ਦੀ ਸਿਰ ਤੇ ਛੜੀ ਰੱਖ ਕੇ ਗੀਤਾ ਦੇ ਅਰਥ ਕਰਾ ਰਹੇ ਹਨ। ਜਿੱਥੇ ਵੀ ਆਪ ਚਰਨ ਪਾਉਂਦੇ ਹਨ ਉੱਥੇ ਮੇਰਾ ਦਾ ਮੀਂਹ ਵਸ ਜਾਂਦਾ। ਇਸ ਲਈ ਕਿਹਾ ਕਿ ਜਿਸ ਜਿੱਥੇ ਸਭ ਦੁੱਖ ਜਾਏ, ਕਿਉਂਕਿ ਗੁਰੂ ਦਾ ਦਰਸ਼ਨ ਕਰਕੇ ਜੇ ਦੁੱਖ ਨਹੀਂ ਨਸੇ ਤਾਂ ਫਿਰ ਕਿੱਥੇ ਨਸਣਗੇ। ਹੋਵੇ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚੱਟੀ ਹੈ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ। ਇਸ ਲਈ ਸ੍ਰੀ

ਸਿੰਘ ਸਾਹਿਬ ਸੱਚੇ ਪਾਤਸ਼ਾਹ ਜਦੋਂ ਦਿੱਲੀ ਆ ਰਹੇ ਸਨ ਤਾਂ ਕੁਰਸ਼ੇਤਰ ਦੀ ਪਵਿੱਤਰ ਧਰਤੀ ਤੋਂ ਲੰਘੇ ਤਾਂ ਪੰਡਿਤ ਲਾਲ ਚੰਦ ਜੋ ਮੰਨਿਆ ਪਰਮੰਨਿਆ ਵਿਦਵਾਨ ਸੀ ਜਦੋਂ ਸੁਣਿਆ ਕਿ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਆ ਰਹੇ ਹਨ ਤੇ ਬਾਲ ਅਵਸਥਾ ਹੈ ਵਿਦਿਆ ਦਾ ਹੰਕਾਰ ਹੋਣ ਕਰਕੇ ਕਹਿਣ ਲੱਗਾ ਇੱਕ ਬੱਚਾ 5-7 ਸਾਲ ਦਾ ਗੁਰੂ ਨਹੀਂ ਹੋ ਸਕਦਾ ਚਲੋ ਵੇਖੀਏ ਪੁੱਛੀਏ ਏਡਾ ਲੰਬਾ ਨਾਮ ਕਿਵੇਂ ਰਖਾ ਲਿਆ ਦੁਆਪਰ ਯੁੱਗ ਦੇ ਭਗਵਾਨ ਕ੍ਰਿਸ਼ਨ ਨੇ ਵੀ ਸ੍ਰੀ ਕ੍ਰਿਸ਼ਨ ਨਾਮ ਰਖਵਾਇਆ ਇਹਨਾਂ ਨੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਰਖਾਇਆ ਤੇ ਆ ਕੇ ਜਦੋਂ ਦਰਸ਼ਨ ਕੀਤੇ ਦਰਸ਼ਨ ਕਰਕੇ ਤਾਂ ਮਨ ਨਿਹਾਲ ਹੋ ਗਿਆ ਤੇ ਪੁੱਛਣ ਲੱਗਾ ਮਹਾਰਾਜ ਬਈ ਭਗਵਾਨ ਕ੍ਰਿਸ਼ਨ ਦੁਆਪਰ ਯੁੱਗ ਦੇ ਅਵਤਾਰ ਹੋਏ ਹਨ ਉਹਨਾਂ ਨੇ ਸ੍ਰੀ ਕ੍ਰਿਸ਼ਨ ਨਾਮ ਰਖਾਇਆ ਸੀ ਔਰ ਗੀਤਾ ਦਾ ਉਚਾਰਨ ਕੀਤਾ ਸੀ ਤੇ ਆਪ ਦਾ ਨਾਮ ਵੀ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਹੈ ਤੇ ਕਮ ਸੇ ਕਮ ਤੁਸੀਂ ਗੀਤਾ ਦੇ ਅਰਥ ਹੀ ਕਰਕੇ ਵਿਖਾ ਦਿਓ ਉਚਾਰਨ ਕਰੋ ਸ੍ਰੀ ਕਮ ਸੇ ਕਮ ਗੀਤਾ ਦੇ ਅਰਥ ਕਰਕੇ ਵਿਖਾ ਦਿਓ ਗੁਰੂ ਹਰਕ੍ਰਿਸ਼ਨ ਸਾਹਿਬ ਅੰਤਰਜਾਮੀ ਸਭ ਵਿਦ ਜਾਣੇ ਤਾਂ ਕਿਸ ਪੇ ਆਖ ਸੁਣਾਈਏ ਜਿਨ੍ਹਾਂ ਨੂੰ 14 ਲੋਕਾਂ ਦੀ ਖਬਰ ਹੋਵੇ ਜਿਨ੍ਹਾਂ ਦੇ ਹਿਰਦੇ ਵਿੱਚ ਨਿਰੰਕਾਰ ਦੀ ਜੋਤ ਜਗ ਰਹੀ ਹੋਵੇ ਉਹਨਾਂ ਲਈ ਕੀ ਮੁਸ਼ਕਲ ਸੀ ਮਨ ਵਿੱਚ ਸੋਚਿਆ ਜੇ ਮੈਂ ਅਰਥ ਕਰ ਦਿੱਤੇ ਤਾਂ ਮਨ ਵਿੱਚ ਸੋਚੇਗਾ ਕਿ ਹੋ ਸਕਦਾ ਛੋਟੇ ਹੁੰਦਿਆਂ ਕਿਸੇ ਪੰਡਿਤ ਕੋਲੋਂ ਅਰਥ ਪੜ੍ਹੇ ਹੋਣ ਤੇ ਕਹਿਣ ਲੱਗੇ ਭਾਈ ਅਸੀਂ ਕੀ ਕਰਨੇ ਹਨ ਅਰਥ ਤੂੰ ਕੋਈ ਆਪਣਾ ਬੰਦਾ ਲਿਆ ਇਹ ਅਰਥ ਤਾਂ ਉਹਦੇ ਕੋਲੋਂ ਵੀ ਕਰਵਾ ਦਿਆਂਗੇ ਗੁਰੂ ਨਾਨਕ ਦੀ ਬਖਸ਼ਿਸ਼ ਨਾਲ ਉਚਾਰਨ ਕਰੋ ਸ੍ਰੀ ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ ਇਸ ਪੰਡਿਤ ਨੇ ਇੱਕ ਚੀਵਰ ਮਹਿਰਾ ਜੋ ਮਹਾਂਮੂਰਖ ਸੀ ਜਿਹਦੇ ਮੁਖ ਤੋਂ ਕੋਈ ਸ਼ੁੱਧ ਬਚਨ ਵੀ ਨਹੀਂ ਸੀ ਨਿਕਲਦਾ ਥਰ ਥਰਾਉਂਦਾ ਸੀ ਗੱਲ ਕਰਦਿਆਂ ਉਹਨੂੰ ਲੈ ਆਇਆ ਕਹਿਣ ਲੱਗਾ ਮਹਾਰਾਜ ਜੇ ਕਰਾਉਣੇ ਜੇ ਤਾਂ ਇਹਦੇ ਕੋਲੋਂ ਕਰਾਓ ਅਰਥ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਛੋਟੀ ਜਿਹੀ ਛੜੀ ਹੱਥ ਵਿੱਚ ਰੱਖਦੇ ਸਨ ਤੇ ਉਸ ਜੀਵਰ ਦੇ ਸਿਰ ਤੇ ਰੱਖੀ ਤੇ ਅਗਮ ਨਿਗਮ ਦੀ ਉਸ ਨੂੰ ਸੋਝੀ ਹੋ ਗਈ ਤੇ ਐਸੇ ਗੀਤਾ ਦੇ ਅਰਥ ਸੁਣਾਏ ਜੋ ਪੰਡਿਤ ਨੇ ਕਦੇ ਆਪਣੇ ਜੀਵਨ ਵਿੱਚ ਸੁਣੇ ਨਹੀਂ ਸਨ ਜਿਉਂ ਜਿਉਂ ਅਰਥ ਸੁਣਦਾ ਨੈਣਾ ਤੋਂ ਜਲ ਜਾ ਰਿਹਾ ਔਰ ਉਸ ਸੋਹਣੀ ਮੂਰਤ ਵਿੱਚੋਂ ਭਗਵਾਨ ਕ੍ਰਿਸ਼ਨ ਦੇ ਦਰਸ਼ਨ ਹੋ ਰਹੇ ਹਨ ਉਚਾਰਨ ਕਰੋ ਸ੍ਰੀ ਚਰਨਾਂ ਤੇ ਟਹਿ ਪਿਆ ਮਹਾਰਾਜ ਮੇਰੀ ਭੁੱਲ ਬਖਸ਼ੋ ਮੇਰੇ ਤੇ ਕਿਰਪਾ ਕਰੋ ਕਿਤਨਾ ਹੀ ਸਮਾਂ ਪੰਡਿਤ ਲਾਲ ਚੰਦ ਸਤਿਗੁਰਾਂ ਦੇ ਨਾਲ ਹੀ ਰਿਹਾ ਐਸੀਆਂ ਬਰਕਤਾਂ ਜਿਸ ਪਾਸੋਂ ਅਰਥ ਕਰਾਏ ਸੀ ਇਸਦਾ ਨਾਮ ਛੱਜੂ ਸੀ ਤੇ ਗੁਰੂ ਨੇ ਐਸੀ ਮਿਹਰ ਕੀਤੀ ਕਿ ਇੱਕ ਮਹਿਰਾ ਛੋਲੇ ਭੁੰਨਣ ਵਾਲਾ ਅਰਥ ਕਰ ਦੇਵੇ ਪਰ ਗੁਰੂ ਲਈ ਇਹ ਕਿਹੜੀ ਵੱਡੀ ਗੱਲ ਹੈ ਜਦੋਂ ਐਸਾ ਕੌਤਕ ਵੇਖਿਆ ਤਾਂ ਜ਼ਮੀਨ ਆਸਮਾਨ ਸਾਰੇ ਹੀ ਗੂੰਜ

ਜਿਸ ਗੁਰੂ ਘਰ ਦਾ ਨਾਮ ਅੱਜ ਬੰਗਲਾ ਸਾਹਿਬ ਹੈ, ਇਹ ਰਾਜਾ ਜੈ ਸਿੰਘ ਦਾ ਬੰਗਲਾ ਹੁੰਦਾ ਸੀ। ਰਾਜਾ ਜੈ ਸਿੰਘ ਔਰੰਗਜ਼ੇਬ ਦੇ ਪਾਸ ਅਹਿਲਕਾਰ ਸੀ, ਪਰ ਗੁਰੂ ਘਰ ਦਾ ਵੀ ਅਤਿ ਪਿਆਰ ਵਾਲਾ, ਬੜਾ ਪਿਆਰ ਵਾਲਾ ਗੁਰੂ ਕਾ ਸਿੱਖ ਸੀ। ਤੇ ਆਪਣੇ ਘਰ ਆ ਕੇ ਰਾਣੀਆਂ ਨੂੰ ਸਤਿਗੁਰਾਂ ਦੀ ਬੇਅੰਤ ਉਸਤਤ, ਬੇਅੰਤ ਕੌਤਕ ਸੁਣਾਇਆ ਕਰਦਾ ਸੀ, ਬਈ ਵੇਖੋ ਛੋਟੀ ਅਵਸਥਾ ਵਿੱਚ ਕਿਹੜੇ ਕਿਹੜੇ ਵੱਡੇ ਕੰਮ ਕਰ ਰਹੇ ਹਨ, ਕਿਵੇਂ ਸੰਸਾਰ ਦੀ ਰੱਖਿਆ ਕਰ ਰਹੇ ਹਨ, ਕਿਵੇਂ ਜਲਦੇ ਬਲਦੇ ਹੋਏ ਸੰਸਾਰ ਨੂੰ ਦੁੱਖਾਂ ਵਿੱਚੋਂ ਕੱਢ ਰਹੇ ਹਨ। ਤਾਂ ਰਾਣੀ ਦੇ ਮਨ ਵਿੱਚ ਆਇਆ, ਭਲਾ ਵੇਖਾਂ ਸਹੀ, ਇੰਨੀ ਤਾਰੀਫ ਕਰਦੇ ਹਨ, ਕੋਈ ਮੇਰੇ ਵੀ ਦਿਲ ਦੀ ਗੱਲ ਬੁੱਝਦੇ ਹਨ ਕਿ ਨਹੀਂ। ਤਾਂ ਆਪਣੇ ਪਤੀ ਨੂੰ ਬੇਨਤੀ ਕੀਤੀ, ਬਈ ਸਤਿਗੁਰਾਂ ਨੂੰ ਜਾ ਕੇ ਅਰਦਾਸ ਕਰੋ, ਬੇਨਤੀ ਕਰੋ ਇਸ ਗ੍ਰਹਿ ਵਿੱਚ ਵੀ ਚਰਨ ਪਾਉਣ ਆ ਕੇ। ਰਾਜਾ ਜੈ ਸਿੰਘ ਨੇ ਜਾ ਕੇ ਨਿਮਰਤਾ ਸਹਿਤ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਮੇਰੀ ਰਾਣੀ ਵੀ ਆਪ ਜੀ ਦੇ ਸੋਹਣੇ ਦੀਦਾਰ ਕਰਨਾ ਚਾਹੁੰਦੀ ਹੈ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮੁਸਕਰਾ ਪਏ, ਕਹਿਣ ਲੱਗੇ ਭਾਈ ਉਹ ਦਰਸ਼ਨ ਵੀ ਕਰਨਾ ਚਾਹੁੰਦੀ ਹੈ ਤੇ ਸਾਡੀ ਪ੍ਰੀਖਿਆ ਵੀ ਲੈਣੀ ਚਾਹੁੰਦੀ ਹੈ, ਜ਼ਰੂਰ ਚੱਲਾਂਗੇ ਭਾਈ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਸ ਦਿਨ ਆਉਣਾ ਸੀ ਨਾ ਮਹਿਲਾਂ ਵਿੱਚ, ਤੇ ਰਾਣੀ ਨੇ ਜਿਤਨੀਆਂ ਵੀ ਨੌਕਰਾਣੀਆਂ ਕੰਮ ਕਰਦੀਆਂ ਸਨ ਮਹਿਲ ਵਿੱਚ, ਸਾਰਿਆਂ ਨੂੰ ਰਾਣੀਆਂ ਵਾਲੇ ਕੱਪੜੇ ਪਵਾ ਦਿੱਤੇ ਤੇ ਆਪ ਨੌਕਰਾਣੀਆਂ ਵਾਲੇ ਕੱਪੜੇ ਪਾ ਕੇ ਬਹਿ ਗਈ, ਬਈ ਜੇ ਸੱਚਾ ਗੁਰੂ ਹੋਵੇਗਾ ਤਾਂ ਮੈਨੂੰ ਲੱਭ ਲਵੇਗਾ ਤੇ ਨਾਲੇ ਮੈਨੂੰ ਮਾਂ ਆਖ ਕੇ ਮੇਰੀ ਗੋਦੀ ਨੂੰ ਵੀ ਭਾਗ ਲਾਵੇਗਾ, ਮੇਰੀ ਗੋਦੀ ਵਿੱਚ ਬੈਠੇਗਾ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਛੜੀ ਹੱਥ ਵਿੱਚ ਪਕੜੀ ਹੋਈ ਹੈ, ਜਦੋਂ ਰਾਜਾ ਜੈ ਸਿੰਘ ਦੇ ਮਹਿਲ ਵਿੱਚ ਆਏ ਤੇ ਸਾਰੀਆਂ ਬੀਬੀਆਂ ਜਿਨ੍ਹਾਂ ਨੇ ਨੌਕਰਾਣੀਆਂ ਨੇ ਰਾਣੀਆਂ ਵਾਲੇ ਕੱਪੜੇ ਪਾਏ ਹੋਏ ਸੀ, ਛੜੀ ਮਾਰੀ ਆਉਂਦੇ ਹਨ ਤੇ ਕਹਿੰਦੇ ਨੇ ਇਹ ਨਹੀਂ ਰਾਣੀ, ਇਹ ਨਹੀਂ ਰਾਣੀ, ਇਹ ਵੀ ਹੈ ਕੋਈ ਹੋਰ ਸਵਾਣੀ। ਸਾਰਿਆਂ ਤੋਂ ਲੰਘ ਕੇ ਜਿੱਥੇ ਪਟਰਾਣੀ ਬੈਠੀ ਸੀ ਨਾ ਗੋਲੀਆਂ ਵਾਲੇ ਕੱਪੜੇ ਪਾ ਕੇ, ਤੇ ਮਹਾਰਾਜ ਉਹਨੂੰ ਕਹਿਣ ਲੱਗੇ ਭਈ ਨਾਲੇ ਤਾਂ ਤੂੰ ਆਪਣੀ ਗੋਦ ਵਿੱਚ ਬਿਠਾਉਣਾ ਚਾਹੁੰਦੀ ਹੈ ਤੇ ਨਾਲੇ ਸਾਡੀ ਪ੍ਰੀਖਿਆ ਲੈਣੀ ਚਾਹੁੰਦੀ ਹੈ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਰਾਣੀ ਦੇ ਨੇਤਰਾਂ ਵਿੱਚੋਂ ਜਲ ਆ ਗਿਆ, ਉਹ ਮੇਰਾ ਦੇ ਸਾਈ, ਉਹ ਬਖਸ਼ਿਸ਼ਾਂ ਦੇ ਸਾਗਰ, ਮੈਂ ਭੁੱਲ ਗਈ ਸਾਂ, ਮੇਰੇ ਤੇ ਬਖਸ਼ਿਸ਼ ਕਰ, ਮੇਰੇ ਤੇ ਰਹਿਮਤ ਕਰ। ਤਾਂ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਨੂੰ ਮਾਂ ਕਰਕੇ ਪੁਕਾਰਿਆ ਤੇ ਇਹਦੀ ਗੋਦੀ ਵਿੱਚ ਬਹਿ ਕੇ ਇਸ ਨੂੰ ਭਾਗ ਲਾ ਦਿੱਤੇ, ਰੰਗ ਲਾ ਦਿੱਤੇ। ਗੋਦੀ ਵਿੱਚ ਬੈਠਣ ਦੀ ਦੇਰ ਸੀ, ਇਹਦੇ ਮਨ ਦੀ ਇੱਛਾ ਸੀ ਕਿ ਮੇਰੇ ਘਰ ਪੁੱਤਰ ਹੋਵੇ, ਇਹਦੇ ਘਰ ਕੋਈ ਔਲਾਦ ਨਹੀਂ ਸੀ। ਪਰ ਜਦੋਂ ਸਤਿਗੁਰੂ ਗੋਦੀ ਵਿੱਚ ਬਹਿ ਗਏ ਤਾਂ ਸਾਰੀਆਂ ਹੀ ਇੱਛਾਵਾਂ ਖਤਮ ਹੋ ਗਈਆਂ, ਇਹ ਮੰਗਣਾ ਵੀ ਭੁੱਲ ਗਈ ਕਿ ਮੇਰੇ ਘਰ ਵੀ ਕੋਈ ਪੁੱਤਰ ਹੋਵੇ। ਤੇ ਸਤਿਗੁਰਾਂ ਦੀ ਏਡੀ ਬਖਸ਼ਿਸ਼ ਹੋਈ, ਏਡੀਆਂ ਰਹਿਮਤਾਂ ਹੋਈਆਂ ਕਿ ਅੱਜ ਬੰਗਲਾ ਸਾਹਿਬ ਜਿੱਥੇ ਲੱਖਾਂ ਹੀ ਸੰਗਤਾਂ ਰੋਜ਼ ਆ ਕੇ ਸੀਸ ਝੁਕਾਉਂਦੀਆਂ ਹਨ ਤੇ ਨਾਮ ਦੀ ਦਾਤ ਪ੍ਰਾਪਤ ਕਰਕੇ, ਦੁੱਖਾਂ ਦੀ ਨਿਵਿਰਤੀ ਕਰਕੇ, ਲੋਕ ਪਰਲੋਕ ਦੇ ਸੁੱਖ ਮਾਣ ਕੇ ਜਾਂਦੀਆਂ ਹਨ। ਅੱਜ ਉਹੀ ਧਰਤੀ ਤੋਂ, ਜ਼ਮੀਨ ਅਸਮਾਨ ਤੋਂ ਇਹੀ ਆਵਾਜ਼ਾਂ ਆਉਂਦੀਆਂ ਹਨ, ਸ੍ਰੀ ਹਰਿ ਕ੍ਰਿਸ਼ਨ ਤੇ ਆਈਏ।

ਤੇ ਫਿਰ ਸਤਿਗੁਰਾਂ ਦੇ ਪਾਸ ਆ ਕੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਆਪਣੇ ਚਰਨਾਂ ਦਾ ਅੰਮ੍ਰਿਤ ਬਖਸ਼ੋ ਤਾਂ ਕਿ ਸੁਖ ਵਰਤੇ। ਜਿਹੜਾ ਜਿਹੜਾ ਵੀ ਸਤਿਗੁਰਾਂ ਦੇ ਨਿੱਕੇ ਨਿੱਕੇ ਸੋਹਣੇ ਚਰਨ, ਮਾਈ ਚਰਨ ਗੁਰ ਮੀਠੇ, ਚਰਨ ਧੋ ਕੇ ਲੈ ਜਾਂਦਾ ਅੰਮ੍ਰਿਤ ਅਰੋਗ ਹੁੰਦਾ ਜਾ ਰਿਹਾ। ਏਡੀਆਂ ਭੀੜਾਂ ਲੱਗ ਗਈਆਂ, ਲਾਈਨਾਂ ਲੱਗ ਗਈਆਂ, ਹੁਣ ਸਤਿਗੁਰੂ ਇਕੱਲੇ। ਇਸ ਲਈ ਫਿਰ ਹੁਕਮ ਹੋਇਆ, ਭਾਈ ਇੱਕ ਛੋਟਾ ਜਿਹਾ ਚਬੱਚਾ ਬਣਾਓ ਤੇ ਉਹਦੇ ਵਿੱਚ ਚਰਨ ਧੋ ਕੇ ਅੰਮ੍ਰਿਤ ਪਾ ਦਿਓ। ਜਿਹੜਾ ਵੀ ਇੱਥੋਂ ਅੰਮ੍ਰਿਤ ਲੈ ਜਾਏਗਾ, ਦੁੱਖ ਭੱਜ ਜਾਣਗੇ, ਦੁੱਖਾਂ ਦੇ ਡੇਰੇ ਢਹਿ ਜਾਣਗੇ। ਤੇ ਫਿਰ ਲੱਖਾਂ ਦਾ ਆਪਨੇ ਉਧਾਰ ਕੀਤਾ, ਲੱਖਾਂ ਨੂੰ ਅਰੋਗਤਾ ਬਖਸ਼ਿਸ਼ ਕੀਤੀ। ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਂ ਕੋ ਵਿਗਨ ਨਾ ਕੋ ਲਾਗੇ, ਜਾਂ ਕੀ ਪ੍ਰਭ ਆਗੇ ਅਰਦਾਸ। ਜਿਤਨੇ ਤੱਕ ਜ਼ਮੀਨ ਅਸਮਾਨ ਹਨ, ਬਈ ਜੋ ਵੀ ਕੋਈ ਉਥੋਂ ਅੰਮ੍ਰਿਤ ਲਏਗਾ, ਤਨ ਤੇ ਮਨ ਅਰੋਗ

ਜੋਤਸ਼ੀਆਂ ਦੀਆਂ ਡਾਕਟਰਾਂ ਦੀਆਂ ਬਾਹਾਂ ਖੜੀਆਂ ਹੋਈਆਂ ਸੀਗੀਆਂ, ਜਿਹਦਾ ਗੁਰੂ ਨਾਲ ਪਿਆਰ ਹੋਵੇ ਉਹਦੇ ਸੰਬੰਧ ਵਿੱਚ ਕੋਈ ਮਸਲਾ ਸਾਹਮਣੇ ਆ ਜਾਵੇ, ਤੁਹਾਡੇ ਅੰਮ੍ਰਿਤਸਰ ਦਾ ਹੀ ਚਾਂਸ ਸੀ, ਕਿਸੇ ਜੋਤਸ਼ੀ ਨੇ ਆਖਿਆ ਸੀ ਇੱਕ ਪਰਿਵਾਰ ਨੂੰ ਕੋਈ ਲੈ ਗਿਆ ਬਦੋ ਬਦੀ, ਸਵਾਦ ਵੀ ਬੜਾ ਆਉਂਦਾ, ਦੱਸੋ ਜੀ ਕੀ ਆਉਣਾ, ਦੱਸੋ ਅੱਗੋਂ ਕੀ ਬੀਤਣਾ, ਸਵਾਦ ਬੜਾ ਆਉਣਾ। ਉਸ ਜੋਤਸ਼ੀ ਨੇ ਦੱਸਿਆ ਸੀ ਕੋਈ ਉਹਨਾਂ ਦੀ ਬੱਚੀ ਬਾਰੇ ਵੀ, ਜੇ ਇਹਦਾ 2 ਸਾਲ ਦੇ ਵਿੱਚ ਰਿਸ਼ਤੇ ਦੀ ਗੱਲ ਵੀ ਚਲਾਓਗੇ ਟੁੱਟ ਜਾਏਗੀ, 6 ਸਾਲ ਤੱਕ ਇਹਦਾ ਕਿਤੇ ਵਿਆਹ ਵੀ ਕਰੋਗੇ ਵਿਆਹ ਵੀ ਟੁੱਟ ਸਕਦਾ। ਪੁੱਛਿਆ ਕਾਰਨ ਕੀ, ਕਹਿੰਦੇ 6 ਸਾਲ ਤੱਕ ਗ੍ਰਹਿ ਮਾੜੇ ਨੇ, ਸੋਚਿਓ ਵੀ ਇੱਕ ਗੱਲ ਕਰ ਰਿਹਾ ਵੀ ਜੇ ਪੂਰਾ ਮਿਲ ਜੇ ਉਸ ਪਰਿਵਾਰ ਨੇ ਇੱਕ ਸਤ ਪੁਰਸ਼ ਦੀ ਸ਼ਰਣ 101 ਪਾਠ ਚੁਪਈ ਸਾਹਿਬ ਦੇ ਰੋਜ਼ ਸ਼ੁਰੂ ਕਰਤੇ, ਬਾਬਾ ਦੀਪ ਸਿੰਘ ਦੇ ਦਰ ਤੇ ਬਹਿ ਕੇ ਅੱਜ ਉਸ ਲੜਕੀ ਦੇ ਬੇਟਾ ਵੀ ਏ ਇੱਕ ਬੇਟੀ ਵੀ ਏ। ਉਸ ਜੋਤਸ਼ੀ ਨੂੰ ਜਦੋਂ ਪੁੱਛਦੇ ਵੀ ਤੂੰ ਕਹਿੰਦਾ 6 ਸਾਲ ਰਿਸ਼ਤਾ ਕਰੋ ਟੁੱਟ ਜੂ, ਕਿਤੇ ਵਿਆਹ ਹੋ ਗਿਆ ਉਹ ਵੀ ਟੁੱਟ ਜੂ, ਇਹ ਖੁਸ਼ਹਾਲ ਵੀ ਨੇ ਲੜਕੀ ਵੀ ਏ ਲੜਕਾ ਸਾਹਿਬ 2 ਸਾਲ ਵਿਆਹ ਹੋ ਗਿਆ, ਉਹ ਕਹਿੰਦਾ ਗ੍ਰਹਿ ਤੇ ਇਹੋ ਬੋਲਦੇ ਪਰ ਕੀ ਜਾਣੇ ਜਿੱਥੇ ਕੋਈ ਪੂਰਾ ਮਿਲ ਗਿਆ ਉੱਥੇ ਤੇ ਰੰਗਿਆ ਹੋਇਆ ਸਿੱਖ ਗ੍ਰਹਿਵਾਂ ਨੂੰ ਪੈਰਾਂ ਥੱਲੇ ਕੁਚਲ ਕੇ ਲੰਘ ਜਾਂਦਾ। ਦੇਹਰਾਦੂਨ ਬਚਨ ਕੀਤੇ ਸੀ ਬਾਬਾ ਈਸ਼ਵਰ ਸਿੰਘ ਜੀ ਨੇ, ਕਿਤਾਬ ਚ ਪੜ੍ਹ ਲਏ, ਟੇਪਾਂ ਦਾ ਹੂ ਬਹੂ ਤਾਰਾ ਕੀਤਾ ਕੁਝ ਗੁਰੂਆਂ ਨੇ। ਉਦੋਂ ਵੀ ਕਿਸੇ ਨੇ ਆਖਿਆ ਜੀ ਗ੍ਰਹਿ ਇਸ ਤਰ੍ਹਾਂ ਦੇ ਚੱਲ ਰਹੇ ਨੇ ਸਾਡੇ ਘਰ ਦੇ, ਸਾਨੂੰ ਕਿਸੇ ਦੱਸਿਆ ਬਾਬਾ ਜੀ ਦੇ ਕੋਲ ਕੋਈ ਭਾਰਾ ਜਿਹਾ ਸਰੀਰ ਬੈਠਾ ਸੀ ਉਸ ਵੇਲੇ, ਉਹਨੂੰ ਕਹਿਣ ਲੱਗੇ ਫਲਾਣਾ ਸਿਆਂ ਉਹ ਤੂੰ ਐਡਾ ਭਾਰਾ, ਆ ਪਰਿਵਾਰ ਕਹਿੰਦਾ ਸਾਡੇ ਦੇ ਗ੍ਰਹਿ ਮਾੜੇ ਆ ਰਹੇ, ਸਾਨੂੰ ਕਿਸੇ ਕਿਹਾ ਓਏ ਕੁਚਲ ਕੇ ਰੱਖਦੇ, ਨਾ ਤੇ ਕਿਸੇ ਦਾ ਲੈ ਕੇ ਗੱਲ ਕਰਨੀ ਹੁੰਦੀ ਤੇ ਬਚਨ ਦੇ ਜਾਣਾ ਹੁੰਦਾ ਮਹਾਂਪੁਰਸ਼। ਫਿਰ ਉਹਨਾਂ ਨੇ 10 ਮਿੰਟ ਲਾਏ ਸਟੇਜ ਤੇ, ਜਿੱਥੇ ਬਾਣੀ ਏ ਜਿੱਥੇ ਭਾਈ ਗੁਰੂ ਨਾਲ ਪਿਆਰ ਹੋ ਗਿਆ ਅੰਮ੍ਰਿਤ ਵੇਲੇ ਨਾਲ ਪਿਆਰ ਹੋ ਗਿਆ, ਰੰਗਿਆ ਹੋਇਆ ਸਿੱਖ ਇਹਨਾਂ ਗ੍ਰਹਿਵਾਂ ਨੂੰ ਕੁਚਲ ਕੇ ਲੰਘ ਜਾਂਦਾ। ਇਸ ਲਈ ਮਾਣ ਕਰਿਆ ਕਰੋ ਪਿਆਰੇ ਹੋ, ਜਿਨ੍ਹਾਂ ਦਾ ਪਿਆਰ ਪੈ ਗਿਆ ਗੁਰੂ ਨਾਨਕ ਦੇ ਘਰ ਨਾਲ, ਜਿਨ੍ਹਾਂ ਦਾ ਪਿਆਰ ਪੈ ਗਿਆ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੇ ਨਾਲ, ਗੁਰਬਾਣੀ ਦੇ ਨਾਲ, ਆਓ ਇੱਕ ਵਾਰੀ ਪਿਆਰ ਨਾਲ ਪੜੀਏ। ਉਹ ਮਨਾ ਤੂੰ ਕਿਉਂ ਕਦੀ ਡੱਕੇ ਡੋਲੇ ਖਾਨਾ, ਤੂੰ ਉਹਦੇ ਚਰਨ ਫੜੇ ਨੇ ਜਿਹਦੇ ਚਰਨਾਂ ਵਿੱਚ ਸਭ ਗ੍ਰਹਿ ਸਭ ਚੀਜ਼ਾਂ ਨੇ। ਫਿਰ ਆਪਾਂ ਜਿਹੜਾ ਪ੍ਰਕਰਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ ਦਾ ਸ਼ੁਰੂ ਕੀਤਾ, 6 ਵਿਸ਼ੇਸ਼ਤਾਈਆਂ ਉਹ ਮਹਾਰਾਜ ਦੀ ਸੇਵਾ ਲੈਣ, 15 ਮਿੰਟ ਚ ਸਮਾਪਤੀ ਹੈ, ਇਸੇ ਤਰ੍ਹਾਂ ਵਿਰਾਜਮਾਨ ਰਹਿਣ ਦੀ ਕਿਰਪਾਲਤਾ ਕਰਨੀ ਹੈ।

एक प्रकरण चल रहा है यो 2004 विच श्री गुरु ग्रंथ साहिब जी दा 400 साल प्रकाश दिवस आ रहा है उनु समर्पित 6 विशेषताएं गुरु ग्रंथ साहिब जी दिया पर एंड नहीं समुद्र दे किनारे करना दी है कोई होर चुभी मारे होर कटे पहली विशेषताई जिन्ने अवतार धरती ते आए गए गुरु नानक गया नहीं दसवें जामे तो बाद शब्द रूप विच सदा लई धरती ते टिक गए दुनिया दे बेड़े बन्ने लाण दे लई ਇਹ ਸਟੇਜ ਤੋਂ ਵਿਸ਼ਵਾਸ ਨਾਲ ਕਹਿ ਸਕਦਾ ਦਾਸ ਇਸ ਗੁਰਬਾਣੀ ਦੇ ਸਦਕਾ ਪਤਾ ਨਹੀਂ ਕਿੰਨੇ ਕੁ ਬ੍ਰਹਮ ਗਿਆਨ ਦੀ ਅਵਸਥਾ ਨੂੰ ਪਹੁੰਚੇ ਇਸ ਗੁਰਬਾਣੀ ਦਾ ਸਦਕਾ ਪਤਾ ਨਹੀਂ ਕਿੰਨਿਆਂ ਦਾ ਦਸਮ ਦੁਆਰ ਖੁੱਲਿਆ ਹੈ ਗੁਰੂ ਨਾਨਕ ਦਸਵੇਂ ਜਾਮੇ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਦੁਨੀਆਂ ਦੇ ਵਿਹੜੇ ਬੰਨੇ ਲਾਉਣ ਲਈ ਧਰਤੀ ਤੇ ਸ਼ਬਦ ਰੂਪ ਵਿੱਚ ਸਦਾ ਲਈ ਟਿਕ ਗਏ ਗੱਜ ਕੇ ਆਖੋ ਸਤਨਾਮ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰੱਬ ਨਾਲ ਗੱਲਾਂ ਕਰਾਉਂਦੀ ਗੱਲਾਂ ਕਰਾਉਂਦੀ ਜਰਾ ਜਾ ਮਹਾਰਾਜ ਦਾ ਸ਼ਬਦ ਕੋਈ ਵੀ ਲੈ ਕੇ ਇੰਜ ਪੜ੍ਹੀਏ ਔਖੀ ਘੜੀ ਨਾ ਦੇਖਣ ਨਹੀਂ ਤੁਹਾਨੂੰ ਮਹਿਸੂਸ ਹੋਏਗਾ ਮੈਂ ਗੱਲਾਂ ਕਰਦਾ ਬਾਬਾ ਜੀ ਨਾ ਦੇਖਣ ਦੇ ਇਹ ਕਿਤੇ ਹੋਰ ਨਹੀਂ ਹੈ

ਕੁਝ ਹੋਰ ਬਖਸ਼ਿਸ਼ਾਂ ਵੀ ਦਿੱਤੀਆਂ, ਨਾਲ ਪੰਜ ਸਿੰਘ ਦਿੱਤੇ ਤੇ ਕਿਹਾ, ਬੰਦਾ ਸਿੰਘ ਬਹਾਦਰ ਤੂੰ ਹੁਣ ਇੱਥੋਂ ਪੰਜਾਬ ਵੱਲ ਜਾ।

ਭਾਈ ਸਾਹਿਬ ਭਾਈ ਦਇਆ ਸਿੰਘ ਜੀ ਪਟਨਾ ਸਾਹਿਬ ਵਾਲ ਦੇ ਪ੍ਰਾਤਾ ਸਾਹਿਬ ਨੇ, ਉਹ ਵੀ ਗੁਰੂ ਕੀ ਹਜ਼ੂਰੀ ਵਿੱਚ ਸੁਸ਼ੋਭਿਤ ਨੇ। ਸਾਡੇ ਹੰਸਲੋ ਤੋਂ ਆਏ ਦਲਜੀਤ ਸਿੰਘ ਜੀ, ਵੈਨਕੂਵਰ ਤੋਂ ਵੀਰ ਜੀ ਆਏ ਨੇ, ਤੋ ਬੜਾ ਦਰਸ਼ਨਦਾਰ ਸੰਗਤ ਦੇ ਹੋਏ ਨੇ। ਤੋ ਸੰਗਤ ਵੱਲੋਂ ਹੁਕਮ ਆਇਆ ਸੀ ਕਿ ਰਾਗ 10 ਮਿੰਟ ਜ਼ਰਾ ਜ਼ਿਆਦਾ ਲਾਉਣੇ ਨੇ, ਤੋ ਇਹ ਸੁਰਠ ਰਾਗ ਦੇ ਵਿੱਚ ਆਪ ਜੀ ਨੇ ਸ਼ਬਦ ਸਰਵਣ ਕੀਤਾ ਹੈ। ਤੋ ਆਓ, 2-3 ਰੀਤਾਂ ਜ਼ਰੂਰ ਗਾਇਨ ਕਰਨੀਆਂ ਸਨ, ਪਰ ਸੰਗਤ ਵੱਲੋਂ ਹੁਕਮ ਹੈ ਕਿ 1-2 ਰਾਗਾਂ ਦੀਆਂ ਬੰਦਿਸ਼ਾਂ ਜ਼ਰੂਰ ਸਰਵਣ ਕਰਾਉਣੀਆਂ ਹਨ। ਆਓ, ਇਸ ਤੋਂ ਪਹਿਲਾਂ 1 ਰੀਤ ਫਿਰ ਗਾਇਨ ਕਰਾਂਗੇ। ਪਹਿਲਾਂ ਆਓ, 1 9 ਮਾਤਰ ਦੀ ਬੰਦਿਸ਼ ਹੈ, ਆਪ ਜੀ ਦੇ ਸਨਮੁਖ ਬਹੁਤ ਹੀ ਸੁੰਦਰ ਹੈ, ਪੁਰਾਤਨ ਚੀਜ਼ ਹੈ, ਆਓ ਬੜੇ ਪਿਆਰ ਨਾਲ ਸਰਵਣ ਕਰੋ।

ਨੈਣ ਮਹਿੰਜੇ ਤਰਸਦੇ, ਕਦ ਪੱਸੀ ਦੀਦਾਰ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਵਨ ਸ਼ਹੀਦੀ ਦਿਨ, ਜੋ ਆਪ ਜੀ ਪੰਚਮ ਪਾਤਸ਼ਾਹ ਜੀ ਦੀ ਪਾਵਨ ਯਾਦ ਵਿੱਚ ਜੁੜੇ ਹੋ। ਪ੍ਰਸਿੱਧ ਕਵੀ ਕਰਮ ਸਿੰਘ ਜੀ ਬਾਲਮ ਜੀ, ਉਹਨਾਂ ਨੇ ਬੜਾ ਸੁੰਦਰ ਲਿਖਿਆ ਹੈ, ਜਾਮੇ ਸ਼ਹਾਦਤ ਪੀਤੇ ਹੈ ਸ਼ਹੀਦ ਸਮਝਤੇ ਪੈਮਾਨਾ ਹੈ, ਖੁਸ਼ ਰਹਤੇ ਕਤਲਗਾਮੇ ਕਹਤੇ ਜੇ ਮਖਾਨਾ ਹੈ, ਖੁਸ਼ ਹੋਤੇ ਦੇਖ ਕਰ ਜਲਾਦ ਕੀ ਸ਼ਮਸ਼ੀਰ ਕੋ, ਬਦਲ ਦੇਤੇ ਬਾਲਮ ਵਤਨ ਦੀ ਤਕਦੀਰ ਕੋ। ਸ਼ਹੀਦਾਂ ਦੀ ਜਿਹੜੀ ਮੌਤ ਹੈ, ਜੋ ਸ਼ਹੀਦ ਹੈ ਉਹ ਕੌਮ ਵਾਸਤੇ ਕੁਰਬਾਨ ਹੁੰਦੇ ਹਨ। ਸ਼ਹਾਦਤ ਕੇ ਹਰ ਕਤਰਾ ਖੂਨ ਮੇਂ ਛੁਪਾ ਇਮਾਂ ਹੋਤਾ ਹੈ, ਜ਼ੁਲਮ ਜਿਸਮੇਂ ਡੂਬੇ ਹੋਏ ਸਲਾਬੇ ਤੂਫਾਂ ਹੋਤਾ ਹੈ, ਸ਼ਹੀਦੋਂ ਕੀ ਕਤਲਗਾਹ ਮੇਂ ਕਬ ਬਿਹਤਰ ਹੈ ਕਾਬਾ, ਤੋ ਖੁਦਾ ਵੀ ਸ਼ਹੀਦੇ ਖਾਕ ਪੇ ਕੁਰਬਾਨ ਹੋਤਾ ਹੈ। ਇੱਕ ਵਿਦਵਾਨ ਨੇ ਬੜਾ ਪੰਜਾਬੀ ਦੇ ਸ਼ਾਇਰ ਨੇ ਬੜਾ ਸੁੰਦਰ ਲਿਖਿਆ ਹੈ, ਤੱਤੀ ਤਵੀ ਤੇ ਬੈਠ ਕੇ ਕਿਸੇ ਭੌਰੇ, ਕਰਨੀ ਸਬਰ ਦੀ ਦੱਸੀਏ ਜੰਗ ਤੈਨੂੰ, ਮਸਤੀ ਲੱਥੀ ਨਾ ਅਜੇ ਮਸਤਾਨਿਆ ਹੋਏ, ਦਿੱਤਾ ਸਮੇਂ ਨੇ ਸੂਲੀ ਤੇ ਟੰਗ ਤੈਨੂੰ, ਜਿਉਂ ਜਿਉਂ ਸੜੇ ਤੂੰ ਭੱਠੀਆਂ ਵਿਚ ਪੈ ਕੇ ਤਿਉਂ ਤਿਉਂ ਚੜੇ ਪਰਵਾਨਿਆਂ ਰੰਗ ਤੈਨੂੰ। ਕਹਿੰਦੇ ਪਰਵਾਨਿਆਂ ਤੈਨੂੰ ਦੁੱਖਾਂ ਤੇ ਨਾਗਾਂ ਦਾ ਹੌਫ ਕੀ ਹੈ, ਤੇਰੇ ਕੋਲ ਹੈ ਨਾਮ ਦੀ ਕਣੀ ਸਿੱਖਾ, ਸ਼ਾਂਤ ਰੱਖਦੀ ਜਿਹੜੀ ਅੰਗਾਰਿਆਂ ਤੇ, ਤੇਰੇ ਕੋਲ ਸੁਖਮਣੀ ਦੀ ਮਣੀ ਸਿੱਖਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਵਨ ਪਾਠ ਸੁਖਮਣੀ ਸਾਹਿਬ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸ਼ਹਾਦਤ ਦਿੱਤੀ ਹੈ, ਧੰਨ ਗੁਰੂ ਪੰਚਮ ਪਾਤਸ਼ਾਹ ਜੀ ਨੇ ਅੱਗ ਵੱਲ ਕੋਈ ਧਿਆਨ ਨਹੀਂ ਕੀਤਾ, ਅੱਗ ਬਲਦੀ ਹੈ ਬਲਦੀ ਰਹੇ ਕੋਈ ਗੱਲ ਨਹੀਂ ਹੈ, ਪਰ ਸਤਿਗੁਰੂ ਪਾਤਸ਼ਾਹ ਜੀ ਨੇ ਨਾਮ ਦੇ ਨਾਲ ਧਿਆਨ ਜੋੜਿਆ ਹੈ, ਨਾਮ ਦੀ ਠੰਡਕ ਨਾਮ ਦੀ ਸ਼ੀਤਲਤਾ ਧੰਨ ਗੁਰੂ ਪਾਤਸ਼ਾਹ ਜੀ ਨੇ ਪ੍ਰਾਪਤ ਕੀਤੀ ਹੈ। ਇਤਿਹਾਸਾਂ ਵਿੱਚ ਜ਼ਿਕਰ ਆਉਂਦਾ ਹੈ ਕਿ ਜਦੋਂ ਪ੍ਰਹਿਲਾਦ ਨੂੰ ਇਹ ਸਜ਼ਾ ਦਿੱਤੀ ਗਈ ਕਿ ਜੇ ਤੇਰਾ ਖੁਦਾ ਰੱਬ ਤੇਰਾ ਸੱਚਾ ਹੈ ਤਾਂ ਤੱਤੇ ਥੰਮ ਦੇ ਨਾਲ ਲੱਗ ਜਾ, ਅਤੇ ਪ੍ਰਹਿਲਾਦ ਨੇ ਦੇਖਿਆ ਜਦੋਂ ਬਹੁਤ ਤਪਦਾ ਥੰਮ ਹੈ, ਤਾਂ ਬੇਨਤੀ ਕੀਤੀ ਅਰਜੋਈ ਕੀਤੀ ਕਿ ਹੇ ਅਕਾਲ ਪੁਰਖ ਪ੍ਰਭੂ ਪਰਮੇਸ਼ਰ ਜੀ, ਕਿਰਪਾ ਕਰੋ ਮੇਰੀ ਰੱਖਿਆ ਕਰੋ, ਅਤੇ ਪ੍ਰਹਿਲਾਦ ਨੇ ਦੇਖਦੇ ਦੇਖਦੇ ਕੀੜੀ ਦਾ ਰੂਪ ਧਾਰਨ ਕਰਕੇ ਪ੍ਰਭੂ ਪਰਮੇਸ਼ਰ ਤੱਤੇ ਥੰਮ ਤੇ ਆ ਗਿਆ। ਪ੍ਰਹਿਲਾਦ ਦੀ ਫਰਿਆਦ ਸੁਣ ਲਈ, ਪ੍ਰਹਿਲਾਦ ਦੀ ਬੇਨਤੀ ਸੁਣ ਲਈ ਅਕਾਲ ਪੁਰਖ ਪਰਮੇਸ਼ਰ ਨੇ। ਇਹ ਇਤਿਹਾਸਾਂ ਵਿੱਚ ਜ਼ਿਕਰ ਆਉਂਦਾ ਹੈ, ਜੇ ਇਬਰਾਹੀਮ ਪੈਗੰਬਰ ਨੂੰ ਨਮਰੂਦ ਬਾਦਸ਼ਾਹ ਨੇ ਆਖਿਆ ਕਿ ਜੇ ਤੇਰਾ ਰੱਬ ਖੁਦਾਵੰਦ ਸੱਚਾ ਹੈ ਤਾਂ ਤੂੰ ਤਪਦੇ ਅੰਗਿਆਰ ਵਾਂਗ ਭਖਦੇ ਕੋਲੇ ਥੱਲੇ ਵਿਛਾ ਦਿੱਤੇ ਧਰਤੀ ਦੇ, ਅਤੇ ਇਬਰਾਹੀਮ ਪੈਗੰਬਰ ਨੂੰ ਆਖਿਆ ਗਿਆ ਜੇ ਤੇਰਾ ਖੁਦਾ ਸੱਚਾ ਹੈ ਤਾਂ ਇਹਨਾਂ ਕੋਲਿਆਂ ਤੇ ਚੱਲ ਕੇ ਦਿਖਾ। ਇਬਰਾਹੀਮ ਪੈਗੰਬਰ ਨੇ ਅਰਦਾਸ ਕੀਤੀ, ਅਰਜੋਈ ਕੀਤੀ ਪਰਮੇਸ਼ਰ ਦੇ ਚਰਨਾਂ ਵਿੱਚ ਕਿ ਇਹ ਜਿਹੜੇ ਤਪਦੇ ਅੰਗਿਆਰ ਵਾਂਗ ਭਖਦੇ ਕੋਲੇ ਨੇ ਇਹ ਠੰਡੇ ਹੋ ਜਾਣ, ਫੁੱਲ ਬਣ ਜਾਣ, ਅਤੇ ਹੇ ਪ੍ਰਭੂ ਹੇ ਪਰਮੇਸ਼ਰ ਜੀ ਮੈਂ ਇਹਨਾਂ ਕੋਲਿਆਂ ਤੇ ਚੱਲਣਾ ਚਾਹੁੰਦਾ ਹਾਂ। ਐਸਾ ਹੀ ਹੋਇਆ, ਇਬਰਾਹੀਮ ਦੀ ਫਰਿਆਦ ਬੇਨਤੀ ਪਰਮੇਸ਼ਰ ਦੇ ਚਰਨਾਂ ਵਿੱਚ ਪੁੱਜ ਗਈ, ਉਹ ਜਿਹੜੇ ਅੰਗਿਆਰ ਵਾਂਗ ਭਖਦੇ ਕੋਲੇ ਜ਼ਮੀਨ ਤੇ ਵਿਛਾਏ ਸਨ ਉਹ ਠੰਡੇ ਫੁੱਲ ਬਣ ਗਏ, ਅਤੇ ਇਬਰਾਹੀਮ ਆਰਾਮ ਦੇ ਨਾਲ ਉਹਨਾਂ ਕੋਲਿਆਂ ਤੇ ਚੱਲ ਪਿਆ। ਧੰਨ ਗੁਰੂ ਪੰਚਮ ਪਾਤਸ਼ਾਹ ਜੀ ਨੇ ਇਹ ਨਹੀਂ ਕਿਹਾ ਕਿ ਜਿਹੜੀ ਤਪਦੀ ਤਵੀ ਏ ਇਹ ਠੰਡੀ ਹੋ ਜਾਵੇ ਅਤੇ ਮੈਂ ਇਸ ਉੱਪਰ ਬੈਠਣਾ ਹੈ, ਇਹ ਜਿਹੜੀ ਅੱਗ ਥੱਲੇ ਬਲਦੀ ਏ ਨਾ ਬਲੇ ਜਾਂ ਇਹਦਾ ਬਲਦੀ ਰਹੇ ਪਰ ਸੇਕ ਨਾ ਮੈਨੂੰ ਲੱਗੇ। ਧੰਨ ਗੁਰੂ ਪੰਚਮ ਪਾਤਸ਼ਾਹ ਜੀ ਦੇ ਸਰੀਰ ਤੇ ਅਨੇਕਾਂ ਛਾਲੇ ਹੋ ਗਏ, ਜਲ ਗਿਆ ਸਰੀਰ। ਸਤਿਗੁਰੂ ਪਾਤਸ਼ਾਹ ਜੀ ਨੇ ਇਹ ਸ਼ਬਦ ਪੜ੍ਹਦੇ ਰਹੇ, ਹਰ ਕਾ ਨਾਮ ਰਹਿਦੇ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ, ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਭਾਣਾ ਮੰਨਣ ਦਾ ਸਾਨੂੰ ਢੰਗ ਤੇ ਭਾਣਾ ਮੰਨਣ ਦੀ ਜਾਚ ਦੱਸੀ ਹੈ। ਤੇ ਆਓ ਇੱਕ ਸ਼ਬਦ ਇੱਕ ਰੀਤ ਭਾਈ ਸਾਹਿਬ ਭਾਈ ਗੁਰਦਾਸ ਜੀ ਉਚਾਰਨ ਕਰ ਰਹੇ ਨੇ, ਉਸ ਤੋਂ ਬਾਅਦ ਅਨੰਦ ਸਾਹਿਬ ਦਾ ਪਾਠ ਤੇ ਚੌਪੀ ਦਾ ਪਾਠ ਵੀ ਅਜੇ ਗਾਇਨ ਕਰਨਾ ਹੈ। ਆਓ ਬੜੇ ਪਿਆਰ ਇੱਕ ਰੀਤ ਬੜੇ ਪਿਆਰ ਨਾਲ ਸਰਵਣ ਕਰੋ।

ਮਾਨ ਲਿਖਿਆ ਰਹਿੰਦੇ ਗੁਰਦਰਿਆਓ ਵਿੱਚ ਮੀਨ ਕੁਲੀਨ ਹੇਤ ਨਿਰਬਾਣੀ ਦਰਸ਼ਨ ਦੇਖ ਪਤੰਗ ਜਿਉ ਜੋਤੀ ਅੰਦਰ ਜੋਤ ਸਮਾਣੀ ਚਰਨ ਕਮਲ ਭਵਰ ਜਿਉ ਸੁਖ ਸੰਪਟ ਵਿਚ ਰਹਿਣ ਵਿਹਾਰੀ ਸ਼ਬਦ ਸੁਰਤਲੇ ਮਿਰਗ ਜਿਉ ਭੀੜ ਪਈ ਚਿਤ ਅਵਰ ਨਾ ਆਣੀ ਗੁਰਮੁਖ ਸੁਖ ਫਲ ਪਿਰਮ ਰਸ ਸਹਿਜ ਸਮਾਧ ਸਾਧ ਸੰਗ ਜਾਣੀ ਗੁਰੂ ਅਰਜਨ ਵਿੱਟੋ ਕੁਰਬਾਣੀ ਤਾਂ ਬੜੇ ਪਿਆਰ ਨਾਲ ਇਹ ਸ਼ਬਦ ਪੰਚਮ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਉਚਾਰਨ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਇਹ ਸ਼ਬਦ 825 ਅੰਕ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਦਰਜ ਕੀਤਾ ਹੈ ਬਿਲਾਵਲ ਰਾਗ ਦੇ ਵਿੱਚ। ਤੇ ਸਤਿਗੁਰਾਂ ਨੇ ਇਹ ਸ਼ਬਦ ਉਸ ਸਮੇਂ ਉਚਾਰਨ ਕੀਤਾ ਹੈ ਜਦੋਂ ਸੁਲਹੀ ਖਾਨ ਪ੍ਰਿਥੀ ਚੰਦ ਤੇ ਸ਼ੇਖ ਸਰਹੰਦੀ ਤੇ ਪ੍ਰਿਥੀ ਚੰਦ ਦਾ ਲੜਕਾ ਮਿਹਰਬਾਨ ਤੇ ਚੰਦੂ ਨੇ ਰਲ ਕੇ ਮਿਲ ਕੇ ਇਹ ਤਰਕੀਬ ਬਣਾ ਕੇ ਸੁਲਹੀ ਖਾਨ ਨੂੰ ਜਦੋਂ ਦਿੱਲੀ ਤੋਂ ਚੜਾ ਕੇ ਲਿਆਂਦਾ ਹਰਿਮੰਦਰ ਸਾਹਿਬ ਤੇ, ਉਸ ਵੇਲੇ ਸੰਗਤਾਂ ਨੇ ਬੇਨਤੀ ਕੀਤੀ ਸਤਿਗੁਰੂ ਪਾਤਸ਼ਾਹ ਜੀ ਸੁਲਹੀ ਖਾਨ ਬੜਾ ਬਹਾਦਰ ਹੈ, ਉਹ ਫੌਜ ਲੈ ਕੇ ਹਰਿਮੰਦਰ ਸਾਹਿਬ ਤੇ ਆ ਰਿਹਾ ਹੈ, ਸਤਿਗੁਰੂ ਪਾਤਸ਼ਾਹ ਕੀ ਹੋਏਗਾ? ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ ਸੁਲਹੀ ਹੋਏ ਮੂਆ ਨਾ ਪਾਕ। ਆਓ ਇਹ ਸ਼ਬਦ ਤੇ ਸਾਰੇ ਨੇ ਆਪਣੀ ਆਪਣੀ ਹਾਜ਼ਰੀ ਲਵਾਉਣੀ ਹੈ, ਕੋਈ ਵੀ ਰਸਮਾਂ ਵਾਂਝੀ ਨਾ ਰਵੇ। ਬੀਬੀਆਂ ਦੇ ਚਰਨਾਂ ਵਿੱਚ ਬੇਨਤੀ ਹੈ, ਆਓ ਬੜੇ ਪਿਆਰ ਦੇ ਨਾਰਾਇਣ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ ਸੁਲਹੀ।

ਤੇ ਹਰ ਵੇਲੇ ਸ਼ਰਾਬ ਦੀ ਮਸਤੀ ਵਿੱਚ ਗੁੱਟ ਰਹਿਣਾ, ਜ਼ੁਲਮ ਤਾਂ ਹੋਣੇ ਦੁੱਖ ਦੇਣਾ ਪ੍ਰਜਾ ਨੂੰ। ਪ੍ਰਜਾ ਦਾ ਹਰ ਜੀਵ ਅਰਦਾਸ ਕਰਦਾ ਹੈ ਖੁਦਾਵੰਦ ਕਰੀਮ, ਜਾਂ ਤਾਂ ਇਹਨੂੰ ਚੁੱਕ ਲੈ ਤੇ ਜਾਂ ਸਾਨੂੰ ਚੁੱਕ ਲੈ, ਅਸੀਂ ਬੜੇ ਤੰਗ ਆ ਗਏ ਹਾਂ, ਜਾਂ ਕਿਰਪਾ ਕਰ ਕੋਈ ਆਪਣਾ ਫਕੀਰ ਭੇਜੇ।

ਸੋਣਾ ਹੈ ਤੇ ਹੁਣੇ ਆ ਜਾ ਇੱਕ ਥਾਂ ਤੇ ਬੈਠ ਜਾ ਕਿਉਂ ਥਾਂ ਥਾਂ ਤੇ ਭਟਕਦਾ ਫਿਰਨਾ ਥਾਂ ਥਾਂ ਤੇ ਰੁਲਦਾ ਫਿਰਨਾ ਇੱਕੇ ਥਾਂ ਤੇ ਬੈਠ ਕੇ

ਤੇ ਬਿਜੂਆਂ ਨੇ ਫਿਰ ਆ ਕੇ ਉਸ ਕਬਰ ਵਿੱਚ ਖੁਦ ਕਰਕੇ ਮੋਰੀ ਕਰਕੇ ਮੇਰਾ ਮਗਜ ਖਾ ਲਿਆ, ਮੇਰੀ ਖੋਪੜੀ ਨੂੰ ਬਾਹਰ ਸਿੱਟ ਦਿੱਤਾ ਤੇ ਉਦੋਂ ਦਾ ਮੈਂ ਰੁੱਲ ਰਿਹਾ। ਉਦੋਂ ਦਾ ਹੀ ਮੈਂ ਭਟਕ ਰਿਹਾ ਹਾਂ ਕਿਉਂਕਿ

ਇਹ ਦਿਨ ਮੇਰੇ ਤੇ ਨਾ ਆਵੇ, ਮੈਨੂੰ ਸ਼ੁਭ ਉਪਦੇਸ਼ ਦਿਓ, ਕੋਈ ਆਪਣੀ ਕਲਾਮ ਦਿਓ ਜਿਸ ਨਾਲ ਮੇਰਾ ਲੋਕ ਵੀ ਤੇ ਪਰਲੋਕ ਵੀ ਸ਼ੌਰ ਜਾਵੇ, ਕਿਉਂਕਿ ਹਰ ਵੇਲੇ ਮੇਰਾ ਅੰਦਰ ਜਲਦਾ ਰਹਿੰਦਾ। ਜੋ ਵੀ ਪੁਰਸ਼ ਕੋਈ ਜ਼ੁਲਮੀ ਹੁੰਦਾ, ਦੁੱਖ ਦੇਣ ਵਾਲਾ ਹੁੰਦਾ, ਉਹ ਕਦੇ ਸੁੱਖ ਦਾ

ਕਿਸੇ ਨੂੰ ਵੀ ਸੁੱਖ ਦਿੱਤਾ ਹੋਵੇ ਉਹ ਕਦੇ ਕੋਲ ਨਹੀਂ ਰੱਖਦਾ, ਉਹ ਉਦੋਂ ਵੀ ਵੱਧ ਸਾਡੀ ਝੋਲੀ ਵਿੱਚ ਪਾ ਦਿੰਦਾ ਤੇ ਕਿਸੇ ਨੂੰ ਦੁੱਖ ਦੇਈਏ ਤਾਂ ਉਸ ਤੋਂ ਕਈ ਗੁਣਾ ਵੱਧ ਦੁੱਖ ਸਾਡੀ ਝੋਲੀ

ਬੁਰਾ ਨਾ ਮਨਾਈ। ਰਾਜਾ ਅਦਮ ਬਾਦਸ਼ਾਹ ਅਦਮ ਤੈ ਪਿਆ ਪੈਰਾਂ ਤੇ, ਮਹਾਰਾਜ ਮੈਨੂੰ ਕੋਈ ਕਲਾਮ ਬਖਸ਼ੋ ਮੇਰਾ ਜੀਵਨ ਸਵਰ ਜਾਏ। ਰੱਬ ਦਾ ਫਕੀਰ ਕਹਿਣ ਲੱਗਾ ਤੇਰੇ ਪਾਪਾਂ ਦਾ ਬੜਾ ਭਾਰੀ ਪੱਲੜਾ ਹੈ, ਬੜਾ ਬੋਝ ਹੈ, ਇਹ ਬੋਝ ਮੈਂ ਨਹੀਂ ਚੁੱਕ ਸਕਦਾ। ਹਾਂ ਮੈਂ ਤੈਨੂੰ ਆਪਣੇ ਗੁਰੂ ਦਾ ਪਤਾ ਦਿੰਦਾ ਹਾਂ, ਉਹਦੇ ਕੋਲ ਜਾ ਕੇ ਅਰਜ਼ ਕਰ ਤੇ ਉਹ ਕੋਈ

ਤਾਂ ਅਦਮ ਜਿੱਥੇ ਹਰ ਵੇਲੇ ਪੀ ਪੀ ਕੇ ਗੁੱਟ ਰਹਿੰਦਾ ਸੀ, ਜ਼ੁਲਮ ਢਾਹੁੰਦਾ ਸੀ, ਦੁੱਖ ਦਿੰਦਾ ਸੀ, ਅੱਜ ਮਨ ਹੀ ਮਨ ਵਿੱਚ ਪਸ਼ਚਾਤਾਪ ਕਰਨ ਲੱਗਾ। ਮਹਾਂਪੁਰਖਾਂ ਨੇ ਆਖਿਆ ਇਹ ਜਗਤ ਮੁਸਾਫਰਖਾਨਾ ਹੈ, ਇਸ ਮੁਸਾਫਰਖਾਨੇ ਵਿੱਚ ਜਿਹੜਾ ਗੰਦਗੀ ਪਾ ਕੇ ਜਾਂਦਾ, ਗੰਦ ਪਾ ਕੇ ਜਾਂਦਾ, ਮਾੜੇ ਕਰਮ ਕਰਕੇ ਜਾਂਦਾ, ਉਹਦੀ ਕੋਈ ਤਾਰੀਫ ਹੋਵੇਗੀ? ਹਾਂ ਬਈ, ਜੇ ਮੁਸਾਫਰਖਾਨੇ ਵਿੱਚ ਆਇਆ ਤਾਂ ਕੂੜਾ ਕਰਕਟ ਸਾਫ ਕਰਕੇ ਜਾ, ਕੋਈ ਚੰਗੀ ਤਸਵੀਰ ਲਾ ਕੇ ਜਾ, ਕੋਈ ਮਿਸਾਲ ਛੱਡ ਕੇ ਜਾ, ਕੋਈ ਚੰਗੀ ਸੁਗੰਧੀ ਦੇ ਕੇ ਜਾ, ਤਾਂ ਕਿ ਆਉਣ ਵਾਲਾ ਮੁਸਾਫਰ ਤੇਰੀ ਤਾਰੀਫ ਕਰੇ, ਬਈ ਜੋ ਮੇਰੇ ਤੋਂ ਪਹਿਲਾਂ ਆਇਆ।

ਗਿਆ ਜਾ ਪਹੁੰਚਿਆ ਮਹਾਂਪੁਰਖਾਂ ਦੇ ਪਾਸ ਉਸ ਫਕੀਰ ਦੇ ਗੁਰੂ ਦੇ ਪਾਸ ਜਾ ਪਹੁੰਚਿਆ ਤੇ ਗੁਰੂ ਨੇ ਫਿਰ ਸੇਵਾ ਵਿੱਚ ਲਾ ਦਿੱਤਾ ਆਖਿਆ ਭਾਈ ਆਪਣੇ ਮਨ ਰੂਪੀ ਭਾਂਡੇ ਨੂੰ ਪਹਿਲਾਂ ਸਾਫ ਕਰ ਫਿਰ ਤੈਨੂੰ ਬੰਦਗੀ ਦੀ ਦਾਤ ਦੇਵਾਂਗੇ ਭਾਵ ਸੇਵਾ ਕਰ ਤੇ ਰੋਜ਼ ਅਦਮ ਬਾਦਸ਼ਾਹ ਦੇ ਅੰਮ੍ਰਿਤ ਵੇਲੇ ਮਹਾਂਪੁਰਖਾਂ ਦਾ ਇਸ਼ਨਾਨ ਕਰਾਉਣਾ 12 ਸਾਲ ਬੀਤ ਗਏ।

ਤੇ ਆਪਣੇ ਮੁਰੀਦ ਨੂੰ ਕਿਹਾ ਬਈ ਇਹ ਅੱਗ ਬਾਲ ਰਿਹਾ, ਪਾਣੀ ਗਰਮ ਕਰ ਰਿਹਾ, ਇਸ ਨੂੰ ਲੱਤ ਮਾਰ ਜਾ ਕੇ ਤੇ ਵੇਖੀਏ ਇਹਦੇ ਵਿੱਚ ਕਿਤਨੀ ਕੁ ਨਿਮਰਤਾ ਆਈ ਹੈ। ਤੇ ਜਾਂ ਅੱਗ ਬਾਲ ਰਿਹਾ ਸੀ, ਫੂਕੇ ਮਾਰ ਰਿਹਾ ਸੀ ਪਾਈਪ ਦੇ ਨਾਲ, ਤਾਂ ਪਿੱਛੇ ਜਾ ਕੇ ਮੁਰੀਦ ਨੇ ਲੱਤ ਮਾਰੀ ਤੇ ਜਿਤਨੀ ਸਵਾਹ ਥੱਲੇ ਡਿੱਗੀ ਹੋਈ ਸੀ ਸਾਰੀ ਅਦਮ ਬਾਦਸ਼ਾਹ ਦੇ ਮੂੰਹ ਤੇ ਚਿਮੜ ਗਈ ਤੇ ਗੁੱਸੇ ਨਾਲ ਖੜਾ ਹੋ ਗਿਆ। ਕਹਿਣ ਲੱਗਾ ਕਦੇ ਮੈਂ ਆਪਣੀ ਬਾਦਸ਼ਾਹੀ ਵਿੱਚ ਹੁੰਦਾ ਤਾਂ ਤੇਰੇ ਪਤਾ ਨਹੀਂ ਕਿਤਨੇ ਟੁਕੜੇ ਕਰਵਾ ਦਿੰਦਾ। ਤਾਂ ਉਸਦਾ ਗੁਰੂ ਸਾਹਮਣੇ ਆ ਗਿਆ, ਕਹਿਣ ਲੱਗਾ ਠੀਕ ਹੈ ਬਈ, ਬਾਹਰੋਂ ਤਾਂ ਤੇਰਾ ਫਕੀਰੀ ਜਾਮਾ ਹੈ ਪਰ ਅਜੇ ਅੰਦਰ ਤੇਰੇ ਰਾਜ ਘੁਸਿਆ ਹੋਇਆ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ, ਕਿਉਂਕਿ ਅੰਦਰੋਂ ਬਾਹਰੋਂ ਜਿਤਨੇ ਤੱਕ ਇੱਕ ਨਹੀਂ ਹੋਵੇਗਾ ਗੁਰੂ ਦਾ ਨਾਮ ਕਿਵੇਂ ਪ੍ਰਾਪਤ ਹੋ ਸਕਦਾ, ਕਦੇ ਨਹੀਂ ਹੋ ਸਕਦਾ। ਦਰਬ ਗਿਆ, ਤੋਬਾ ਕੀਤੀ, ਗੁਰੂ ਜੀ ਮੇਰੇ ਪਾਸੋਂ ਫੁੱਲ ਹੋ ਗਈ ਹੈ। ਇੱਕ ਵਾਰ ਪਾਣੀ ਗਰਮ ਕਰਨ ਲਈ ਲੱਕੜਾਂ ਦਾ ਗੱਠਾ ਸਿਰ ਤੇ ਚੁੱਕ ਕੇ ਲਿਆ ਰਿਹਾ ਸੀ, ਗੁਰੂ ਨੇ ਫਿਰ ਪ੍ਰੀਖਿਆ ਲਈ। ਕਹਿਣ ਲੱਗਾ ਇਹਦੀ ਲੱਤ ਅੱਗੇ ਲੱਤ ਰੱਖ ਦੇਵੀ, ਆਪੇ ਡਿੱਗ ਪਵੇਗਾ।

ਅਦਮ ਬਾਦਸ਼ਾਹ ਆ ਰਿਹਾ ਤੇ ਅੱਗੇ ਲੱਤ ਰੱਖੀ ਤੇ ਗੱਠਾ ਕਿਤੇ ਗਿਆ ਆਪ ਉਹ ਕਿਤੇ ਗਿਆ ਤੇ ਝੱਟ ਉੱਠ ਕੇ ਉਸ ਮੁਰੀਦ ਦੇ ਚਰਨ ਪਕੜਨ ਲੱਗਾ ਕਹਿਣ ਲੱਗਾ ਭਲੇ ਪੁਰਸ਼ਾ ਜੇ ਮੈਨੂੰ ਕੁਝ ਦੁੱਖ ਦੇਣਾ ਹੀ ਸੀ ਤਾਂ ਕੋਈ ਸੋਟੀ ਮਾਰ ਦਿੰਦਾ ਕੋਈ ਵੱਟਾ ਮਾਰ ਦਿੰਦਾ ਪਰ ਮੇਰੇ ਗੁਰੂ ਦੇ ਜਲ ਗਰਮ ਕਰਨ ਦੀਆਂ ਲੱਕੜਾਂ ਸਨ ਉਹ ਡਿੱਗਦੀਆਂ ਤਾਂ ਨਾ ਉਚਾਰਨ ਕਰੋ ਸ੍ਰੀ ਵਾਹਿਗੁਰੂ ਆਖਿਆ ਹੁਣ ਇਹ ਨਾਮ ਦੇ ਲਾਇਕ ਹੈ ਪਰ ਫਿਰ ਵੀ ਇਸ ਦੀ ਪ੍ਰੀਖਿਆ ਕਰਨੀ ਚਾਹੀਦੀ ਹੈ ਇਸ ਨੂੰ ਇੱਕ ਵਾਰ ਰਾਜ ਵਿੱਚ ਭੇਜਣਾ ਚਾਹੀਦਾ ਉੱਥੇ ਜਾ ਕੇ ਫਿਰ ਤਾਂ ਨਹੀਂ ਪਕੜ ਕਰ ਲਵੇਗਾ ਰਾਜ ਭਾਗ ਦੀ ਫਿਰ ਤਾਂ ਨਹੀਂ ਸੁੱਖਾਂ ਵਿੱਚ ਫਸ ਜਾਵੇਗਾ ਤਾਂ ਬਾਦਸ਼ਾਹ ਅਦਮ ਨੂੰ ਕਿਹਾ ਜਾ ਬਾਈ ਆਪਣੇ ਰਾਜ ਵਿੱਚ ਇੱਕ ਵਾਰ ਹੋ ਕੇ ਤੇ ਫਿਰ ਸਾਡੇ ਕੋਲ ਆ ਫਿਰ ਤੈਨੂੰ ਅਸੀਂ ਬੰਦਗੀ ਦੀ ਦਾਤ ਸਿਮਰਨ ਦੀ ਦਾਤ ਦੇਵਾਂਗੇ ਅਦਮ ਬਾਦਸ਼ਾਹ ਨੇ ਕੰਨ ਪਕੜਨੇ ਆਖਿਆ ਮੇਰਾ ਦੇਸ਼ਾਈ ਮੈਨੂੰ ਰਾਜ ਵਿੱਚ ਨਾ ਭੇਜੋ ਕਿਤੇ ਮੋਹ ਮਾਇਆ ਵਿੱਚ ਫਸ ਨਾ ਜਾਵਾਂ ਕਿਰਪਾ ਕਰੋ ਪਰ ਮੈਂ ਤੁਹਾਡਾ ਬਚਨ ਨਹੀਂ ਮੋੜ ਸਕਦਾ ਮੈਂ ਜਾਵਾਂਗਾ ਜ਼ਰੂਰ ਤੁਹਾਡਾ ਬਚਨ ਮੰਨ ਕੇ ਪਰ ਆਪਣੀ ਮਿਹਰ ਦਾ ਹੱਥ ਵੀ ਮੇਰੇ ਸਿਰ ਤੇ ਰੱਖਣਾ ਉਚਾਰਨ ਕਰੋ ਸ੍ਰੀ ਵਾਹਿ ਬਾਦਸ਼ਾਹ ਅਦਮ ਚੱਲ ਪਿਆ ਆਪਣੀ ਬਾਦਸ਼ਾਹੀ ਵੱਲ ਤੇ ਗੁਰੂ ਨੇ ਐਸੀ ਲੀਲਾ ਰਚੀ ਜੰਗਲ ਬੀਆਬਾਨ ਦੇ ਵਿੱਚ ਇੱਕ ਸੁੰਦਰ ਮਹਿਲ ਹੈ ਅਦਮ ਬਾਦਸ਼ਾਹ ਕੀ ਵੇਖਦਾ ਹੈ ਜੰਗਲ ਬੀਆਬਾਨ ਵਿੱਚ ਇੱਕ ਸੁੰਦਰ ਮਹਿਲ ਹੈ

ਸਫ਼ਰ ਆਏ ਹਨ, ਜਿਨ੍ਹਾਂ ਨੇ ਪ੍ਰਸ਼ਾਦੇ ਦੇ ਥਾਲ ਚੁੱਕੇ ਹੋਏ ਹਨ ਦੋ, ਉਹਨਾਂ ਨੇ ਉਹ ਪ੍ਰਸ਼ਾਦੇ ਇੱਕ ਪਾਸੇ ਰੱਖ ਦਿੱਤੇ ਤੇ ਕੁੱਤਿਆਂ ਨੂੰ ਖੋਲ ਕੇ ਉਹਨਾਂ ਦਾ ਪੂਰਾ ਕੁਟਾਪਾ ਕੀਤਾ। ਬਹੁਤ ਮਾਰਿਆ ਉਹਨਾਂ ਨੂੰ, ਬੜਾ ਚੀਕ ਚਿਹਾੜਾ ਪਾਇਆ ਕੁੱਤਿਆਂ ਨੇ। ਉਸ ਤੋਂ ਬਾਅਦ ਫਿਰ ਖੁਸ਼ਬੋਈ ਸਾਬਣਾਂ ਦੇ ਨਾਲ ਇਸ਼ਨਾਨ ਕਰਾ ਕੇ ਸੋਨੇ ਦੇ ਜੰਜੀਰ ਪਾ ਕੇ ਉਸ ਪਲੰਗ ਤੇ ਬਿਠਾ ਦਿੱਤਾ ਤੇ ਅੱਗੇ ਉਹ ਥਾਲ ਰੱਖ ਦਿੱਤੇ ਜਿਹੜੇ ਪ੍ਰਸ਼ਾਦ ਦੇ ਲਿਆਏ ਸਨ। ਪ੍ਰਸ਼ਾਦ ਛਕ ਲਿਆ ਉਹਨਾਂ ਨੇ ਤੇ ਜਦੋਂ ਖਾਲੀ ਥਾਲੀਆਂ ਲਿਆ, ਭਾਂਡੇ ਲਿਆ ਕੇ ਵਾਪਸ ਹੋ ਰਹੇ ਸਨ ਤਾਂ ਅਦਮ ਪੁੱਛਣ ਲੱਗਾ, ਮਹਾਰਾਜ ਇਹ ਕੀ ਗੱਲ ਹੋਈ? ਪਹਿਲਾਂ ਇਤਨਾ ਕੁਟਾਪਾ ਕੀਤਾ, ਫਿਰ ਉਸ ਤੋਂ ਬਾਅਦ ਇਹਦੇ ਖੁਸ਼ਬੋਈ ਸਾਬਣਾਂ ਨਾਲ ਇਸ਼ਨਾਨ ਕਰਾਇਆ, ਫਿਰ ਸੋਨੇ ਦੇ ਜੰਜੀਰਾਂ ਵਿੱਚ ਬੰਨ ਕੇ ਸੁੰਦਰ ਸੇਜਾ ਤੇ ਬਿਠਾ ਦਿੱਤਾ ਤਾਂ ਉਹ ਨਫ਼ਰ ਕਹਿਣ ਲੱਗੇ, ਬਈ ਇਹ ਬੜੇ ਆਪਣੇ ਰਾਜ ਵਿੱਚ ਬੜੇ ਹੰਕਾਰੇ ਹੋਏ ਸਨ, ਇਹ ਬੜੇ ਭਲੇ ਮਾਨਸਾਂ ਨੂੰ ਤੰਗ ਕਰਦੇ ਸਨ, ਰਿਸ਼ਵਤ ਖੋਰ ਸਨ, ਬੜੀਆਂ ਬੁਰਿਆਈਆਂ ਕਰਦੇ ਹੁੰਦੇ ਸੀ, ਪਰ ਕਤੇ ਕਤੇ ਕੋਈ ਚੰਗੇ ਪਾਸੇ ਦਾਨ ਵੀ ਕਰਦੇ ਹੁੰਦੇ ਸਨ ਤੇ ਜਿਹੜਾ ਇਹਨਾਂ ਨੇ ਕੀਤਾ ਹੋਇਆ ਦਾਨ ਉਹਦਾ ਤਾਂ ਫਲ ਇਹਨਾਂ ਨੂੰ ਮਿਲ ਰਿਹਾ ਕਿ ਸੁੰਦਰ ਸੇਜਾ ਤੇ ਬਹਿ ਕੇ 36 ਪ੍ਰਕਾਰ ਦੇ ਭੋਜਨ ਛਕ ਰਹੇ ਹਨ ਤੇ ਜਿਹੜਾ ਇਹਨਾਂ ਨੇ ਗਰੀਬਾਂ ਨੂੰ ਤੰਗ ਕੀਤਾ ਉਹ ਕੁਟਾਪਾ ਇਹਨਾਂ ਨੂੰ ਰੋਜ਼ ਹੁੰਦਾ ਔਰ ਹੁੰਦਾ ਰਹੇਗਾ। ਤੇ ਅਦਮ ਕਹਿਣ ਲੱਗਾ, ਮਹਾਰਾਜ ਇਹ ਤੀਸਰਾ ਪਲੰਗ ਖਾਲੀ ਪਿਆ, ਇਹ ਕਾਹਦੇ ਵਾਸਤੇ ਹੈ? ਅਖੇ ਅਦਮ ਹੈ, ਆਪਣੀ ਬਾਦਸ਼ਾਹੀ ਵਿੱਚ ਜਾ ਰਿਹਾ, ਪਤਾ ਨਹੀਂ ਮੋਹ ਮਾਇਆ ਦੀ ਨੀਂਦਰ ਵਿੱਚ ਫਸ ਜਾਵੇ ਤੇ ਇਹ ਪਲੰਗ ਉਹਦੇ ਵਾਸਤੇ ਰੱਖਿਆ ਹੋਇਆ।

ਆਪਣੇ ਗੁਰੂ ਦੇ ਚਰਨਾਂ ਵਿੱਚ ਆ ਗਿਆ ਤੇ ਚਰਨ ਪਕੜ ਲਏ ਮਹਾਰਾਜ ਮੈਨੂੰ ਸਿਮਰਨ ਦੀ ਦਾਤ ਦਿਓ ਕਰ ਦੇਵੋ ਮੇਰ ਨਾਮ ਜਪਦਾ ਰਹਾ ਤੇਰਾ ਜੀ ਦੁਨੀਆਂ ਹੈ ਮੁਸਾਫਰ ਖਾਨਾ ਰਹਿਣ ਦਾ ਬਸੇਰਾ।

0: ਦੇ ਸੰਗ ਨ ਚਾਲਸ ਤੇਰੇ ਤਣਾ। ਇਹ ਜੀਵ, ਇਹ ਤਨ, ਇਹ ਮਾਇਆ, ਦੌਲਤ ਤੇਰੇ ਨਾਲ ਨਹੀਂ ਜਾਣ, ਇਹਨੇ ਤੇਰਾ ਸਾਥ ਨਹੀਂ ਦੇਣ। ਸਹਿ ਪੰਚਮ ਪਾਤਸ਼ਾਹ ਫਰਮਾਨ ਕਰਦੇ ਨੇ, ਸੰਗ ਨਾ ਚਾਲਸ ਤੇਰੇ ਤਨਾ, ਤੂੰ ਕਿਆ ਲਪਟਾਵੇ ਮੂਰਖ ਮਨ। ਇਹ ਮੂਰਖ ਮਨ, ਕਿਉਂ ਤੂੰ ਮਾਇਆ ਦੇ ਵਿੱਚ ਉਰਜਿਆ ਵੇ, ਕਿਉਂ ਮੋਹ ਮਾਇਆ ਦੇ ਜੰਜਾਲ ਵਿੱਚ ਪੈ ਗਏ, ਆਪਣੀ ਸਲੀਅਤ ਨੂੰ ਭੁੱਲੀ ਬੈਠਾ, ਮਾਇਆ ਨੇ ਤੇ ਤੇਰੇ ਨਾਲ ਹੀ ਨਹੀਂ ਜਾਣਾ।
1: ਸੰਗ ਨਾ ਚਾਲਸ ਤੇਰੇ ਤਨਾ,
0: ਲੈਂਦਾ ਪਦ ਦੁਆਏ ਤੂੰ ਮਾਇਆ ਕਰੇ ਅਕਤ। ਕਿਉਂ ਬਦ ਸ਼ੀਸ਼ਾ ਲੈ, ਬਦ ਦੁਆ ਲੈ ਕੇ ਮਾਇਆ ਨੂੰ ਅਕਤਰ ਕਰ ਰਹੇ, ਮਾਇਆ ਇਕੱਠੀ ਨਾ ਕਰ। ਇਹ ਠੀਕ ਹੈ ਕਿ ਮਾਇਆ ਤੋਂ ਬਗੈਰ ਗੁਜ਼ਾਰਾ ਨਹੀਂ, ਨਿਰਧਨ ਆਦਰ ਕੋਈ ਨਾ ਦੇ, ਲੱਖ ਯਤਨ ਕਰੇ ਚਿਤ ਨਾ ਤਰੇ, ਨਿਰਧਨ ਨੂੰ ਕੋਈ ਆਦਰ ਵੀ ਨਹੀਂ ਦੇਂਦਾ, ਮਾਇਆ ਤੋਂ ਬਿਨਾ ਗੁਜ਼ਾਰਾ ਨਹੀਂ। ਪਰ ਸਹਿਬ ਆਖਦੇ ਨੇ, ਜੀਵ ਮਾਇਆ ਵੀ ਓਨੀ ਹੋਵੇ ਜੋ ਤੈਨੂੰ ਪਰਮੇਸ਼ਰ ਦਾ ਨਾਂ ਨਾ ਭੁਲਾ ਦੇ, ਤੈਨੂੰ ਵਾਹਿਗੁਰੂ ਭੁੱਲ ਨਾ ਜਾਵੇ, ਮਾਇਆ ਵੀ ਓਨੀ ਕੋਈ ਚਾਹੀਦੀ। ਗੁਜਰਾਇਨ ਜੋਗੀ ਸਹਿਬ ਫਰਮਾਨ ਕਰਦੇ ਨੇ,
1: ਲੈਂਦਾ ਬੰਦ ਦੁਆਏ ਤੂੰ ਮਾਇਆ ਕਰੇ ਅਕਤ।
0: ਜਿਸ ਮਾਇਆ ਨੂੰ ਤੂੰ ਅਕਤਰ ਕਰ ਰਿਹਾ, ਉਸ ਮਾਇਆ ਤੇਰੇ ਨਾਲ ਨਹੀਂ ਜਾਣਾ।
1: ਸੰਗ ਨਾ ਚਾਲਸ ਤੇਰੇ ਤਣਾ,
0: ਤੂੰ ਕਿਆ ਲਪਟਾਵੇ ਮੂਰਖ ਮਨਾ,
1: ਇਸ ਯੁਗ ਮੇ ਸੋਭਾ ਨਾਮ ਕੀ।
0: ਪਰ ਇਨਸਾਨ ਦੇ ਮਨ ਅੰਦਰ ਗਲਤ ਫਹਿਮੀ ਪੈਦਾ ਹੋ ਗਈ, ਕਹਿੰਦਾ ਮਾਇਆ ਦੇ ਨਾਲ ਹੀ ਸਭ ਕੁਛ ਹੈ। ਜੇ ਮਾਇਆ ਤੇ ਜਹਾਨ ਹੈ, ਜੇ ਮਾਇਆ ਤੇ ਸਾਖ ਸੰਬੰਧੀ ਨੇ, ਜੇ ਮਾਇਆ ਤੇ ਰਿਸ਼ਤੇਦਾਰ ਨੇ, ਜੇ ਮਾਇਆ ਨੇ ਤੇ ਧੀਆਂ ਪੁੱਤਰ ਨੇ, ਨਹੀਂ ਤੇ ਮਾਇਆ ਤੋਂ ਬਿਨਾਂ ਕੌਣ ਕਿਸੇ ਨੂੰ ਕੁਝ ਸਮਝਦਾ ਹੈ, ਮਾਇਆ ਤੋਂ ਬਿਨਾਂ ਕਦਰ ਹੀ ਨਹੀਂ। ਪਰ ਸਹਿ ਫੁਰਮਾਨ ਕਰਦੇ ਨੇ, ਜੀਵ ਨਾ ਇਸ ਯੁਗ

ਮਾਇਆ ਦੀ ਸੋਭਾ ਆਵਣੀ ਤੇ ਜਾਣੀ ਹੈ, ਪਰ ਨਾਮ ਰੂਪੀ ਸੋਭਾ ਸਦਾ ਹੀ ਥਿਰ ਹੈ। ਨਾਮ ਰਿਓ ਸਾਧੂ ਰਿਓ, ਜਾਣ ਤੋਂ ਬਾਅਦ ਵੀ ਦੁਨੀਆਂ ਯਾਦ ਕਰਦੀ ਜਿਹੜਾ ਨਾਮ ਜਪ ਕੇ ਜਾਂਦਾ, ਸਿਮਰਨ ਕਰਕੇ ਜਾਂਦਾ। ਭਗਤਾਂ ਨੇ ਕਿਹੜੀ ਕੋਈ ਮਾਇਆ ਇਕੱਠੀ ਕੀਤੀ? ਇੱਕ ਮਾਇਆ ਉਹਨਾਂ ਦੇ ਪਾਸ ਸੀ, ਜੋ ਅੱਜ ਅਸੀਂ ਉਹਨਾਂ ਨੂੰ ਨਮਸਕਾਰਾਂ ਕਰ ਰਹੇ ਹਾਂ। ਲੋਕਾਂ ਭਾਵੇਂ ਨੀਵੀਂ ਜਾਤੀ ਵਾਲਾ ਕਹਿ ਦਿੱਤਾ, ਪਰ ਅਸੀਂ ਨੀ ਕਦੀ ਕਹਿ ਸਕਦੇ ਰਵਿਦਾਸ ਜੀ ਆਪ ਜਰਾ ਪਣਾ ਹੋ ਜਾਓ, ਮੈਂ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਨੀ। ਕਹਿੰਦੇ ਹਾਂ ਕਦੀ ਨਹੀਂ ਕਹਿ ਸਕਦੇ, ਕਿਉਂਕਿ ਐਸੀ ਮਾਇਆ ਉਹਨਾਂ ਦੇ ਪਾਸ ਸੀ, ਐਸਾ ਧਨ ਉਹਨਾਂ ਦੇ ਕੋਲ ਸੀ। ਕਿਹੜਾ? ਉਹ ਨਾਮ ਰੂਪੀ ਧਨ। ਜੀਵ ਤੂੰ ਹੀ ਇਕੱਤਰ ਕਰ, ਤੂੰ ਹੀ ਉਹ ਧਨ ਇਕੱਠਾ ਕਰ, ਜੋ ਤੇਰੇ ਜਾਣ ਤੋਂ ਬਾਅਦ ਵੀ ਤੇਰਾ ਕੋਈ ਨਾਮ ਲਵੇ ਕਿ ਚੰਗਾ ਪੁਰਸ਼ੀ। ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਦਾ ਸੀ, ਸਿਮਰਨ ਕਰਦਾ ਸੀ, ਇਹੀ ਧਨ ਤੇਰੇ ਨਾਲ ਜਾਣਾ, ਇਹ ਧਨ ਤੇਰੇ ਨਾਲ ਨਹੀਂ ਜਾਣਾ। ਸਾਹਿਬਾਂ ਦਾ ਉਪਦੇਸ਼ ਹੈ, ਮਿਲ ਕੇ ਪੜੀ ਸੰਗ।

ਸਾਰੇ ਦਰਬਾਰ ਵਿੱਚ ਤੌਸ ਸਰੰਦੇ ਤੇ ਰਬਾਬ ਵਜਾ ਕੇ ਇਹਨਾਂ ਰੀਤਾਂ ਦਾ ਕੀਰਤਨ ਸਤਿਗੁਰੂ ਦੀ ਹਜ਼ੂਰੀ ਚ ਹੁੰਦਾ ਰਿਹਾ। ਇਹ ਪੁਰਾਤਨ ਰੀਤ ਸ੍ਰੀ ਹਰਿਮੰਦਰ

ہر مارگ سادھی دسے. پچھلے کچھ ایک دن تو جو گرو سادھو ستگرو سانو جیون جین لئی مارگ دستے ہیں اس دیا کچھ ایک وچار آپ جی دے نال گل کے سانجیاں کیتی ہیں. گرو بابا جی آخدے ہیں کہ جو سادھو دے مارگ تے چلتا ہے اس دے بینیفٹس تے جو مارگ تے نہیں چلتا اس دی حالت پہلا وہ بانی تو سن لئیے. کہندے ہن جو جیو استری جو زندگی ستگر پوچھ نہ مارگ چالی ستگرو نو پوچھ کے کس مارگ تے چلنا ٹھیک ہے کس مارگ تے چلنا ٹھیک نہیں ہے اتے اپنے آپ ہی جدھر نو من نے توریا ادھر نو تر پئی جدھر نو خیالاں نے پریریا اس پاسے نو ہی چل پئے. ستگرو نو اپنی زندگی دا رہنما نہیں بنایا. کہندے ستگر پوچھ نہ مارگ چالی ستی رہن وہانی. زندگی ایک رات ہے اتے اس انسان دی زندگی دی یہ جو رات پاپ جیون زندگی پوری لائف ستیاں ستیاں گزر گئی وہ سارا جیون چلتا تے رہا لیکن کتے بھی پہنچیا نہیں. ستگر پوچھ نہ مارگ چالی ستی رہن وہانی. اس انسان دا حال سنو جس دی ساری زندگی گزر گئی ساری زندگی وہ چلتا رہا کچھ نہ کچھ کرتا رہا کسے نہ کسے رستے تے تپیا ہی ہوندا ہے نا انسان. پر کہندے ہن وہ پہنچیا کتے نہیں. ستگر پوچھ نہ مارگ چالی ستی رہن وہانی نانک بالتن رانڈے پا بن پھر تن کملانی. اس دا حال اے ہے اس انسان دی زندگی اخیر جا کے اس طرح ہو جائے گی اتنی دکھدائی اتنی فرسٹریٹڈ اتنی کنفیوزڈ اتنی ریگریٹفل اتنی ڈس اپوائنٹڈ اتنی مزریبل. جس لیے مہاراج نے کمپیئر کیتی ہے ایک مثال نانک بالتن رانڈیپا جس طرح کوئی بالپن دے وچ ہی یوا اوستھا دے وچ ہی رنڈی ہو جائے اس نو رنڈیپا بھوگنا پی جائے ساری عمر رنڈیپا بھوگنا پی جائے. کہندے جو او دکھ ہے اوہی دکھ اس تو کٹ دکھ نہیں ہے اس انسان نو جس نے ستگرو دے مارگ تے نہ چل کے اپنا جیون گزاریا ہے. اتے بن پھر تن کملانی پھر تو بنا پتی تو بنا جس دا بالپن دے وچ ہی پتی گزر گیا اس نو رنڈیپا بھوگنا پی گیا او جیو استری جو ہے اس دکھ دی ماری کملا جاندی ہے. گرو بابا جی آخدے ہن جس نے ستگرو دے مارگ نو سادھو دے مارگ نو اختیار نہیں کیتا اس دا جیون سمجھو ایک رنڈیپے والا جیون ہے
ਅਤੇ ਉਸ ਦਾ ਜੀਵਨ ਇਸ ਦੁੱਖ ਦੇ ਨਾਲ ਕੁਮਲਾ ਜਾਏਗਾ। ਸਤਿਗੁਰ ਪੂਛ ਨਾ ਮਾਰਗ ਚਾਲੀ ਸੁਤੀ ਰਹਿਣ ਵਿਹਾਣੀ ਨਾਨਕ ਬਾਲਤਨ ਰਾਂਡੇਪਾ ਬਿਨ ਫਿਰ ਧਨ ਕੁਮਲਾਣੀ। ਇਹ ਇੱਕ ਸਨੇਰੀਓ ਹੈ ਜਿਨ੍ਹਾਂ ਨੇ ਸਤਿਗੁਰੂ ਦੇ ਮਾਰਗ ਨੂੰ ਨਾ ਸਮਝਿਆ ਨਾ ਉਸ ਮਾਰਗ ਤੇ ਚੱਲੇ ਉਸ ਮਾਰਗ ਤੇ ਜਿਸ ਮਾਰਗ ਤੇ ਚੱਲਣ ਲਈ ਉਨ੍ਹਾਂ ਦਾ ਮਨ ਕਰਦਾ ਰਿਹਾ। ਹੁਣ ਦੂਸਰਾ ਸਨੇਰੀਓ, ਦੂਸਰੀ ਹਾਲਤ, ਬਾਬਾ ਜੀ ਕਹਿੰਦੇ ਹਨ ਜਿਹੜੇ ਮਾਰਗ ਤੇ ਚੱਲੇ, ਸਾਧੂ ਦੇ ਦੱਸੇ ਹੋਏ ਮਾਰਗ ਤੇ ਚੱਲੇ, ਇਹ ਹੁਣ ਨੋਟ ਕਰਨ ਵਾਲੀ ਗੱਲ ਹੈ। ਜਿਹੜੇ ਸਾਧੂ ਦੇ ਦੱਸੇ ਹੋਏ ਮਾਰਗ ਤੇ ਚੱਲੇ, ਜਿਨ੍ਹਾਂ ਨੂੰ ਸਾਧੂ ਦੇ ਨਾਲ ਗੋਸ਼ਟ ਵਿਚਾਰ ਕਰਨ ਦਾ ਮੌਕਾ ਮਿਲਿਆ, ਸਾਧੂ ਦੇ ਨੇੜੇ ਹੋਣ ਦਾ ਮੌਕਾ ਮਿਲਿਆ, ਸਾਧੂ ਦੀ ਸੰਗਤ ਮਿਲੀ, ਹੁਣ ਉਨ੍ਹਾਂ ਦੀ ਅਵਸਥਾ, ਉਨ੍ਹਾਂ ਨੂੰ ਫਲ ਕੀ ਮਿਲਦਾ ਹੈ, ਮਹਾਰਾਜ ਜੀ ਦੱਸਦੇ ਹਨ। ਹਰ ਜਨ ਸਗਲ ਉਧਾਰੇ ਸੰਗ ਕੇ, ਹਰ ਜਨ ਸਗਲ ਉਧਾਰੇ ਸੰਗ ਕੇ, ਪੈ ਪੁਨੀਤ ਪਵਿੱਤਰ ਮਨ, ਜਨਮ ਜਨਮ ਕੇ ਦੁੱਖ ਹਰੇ। ਜਨਮਾਂ ਜਨਮਾਂਤਰਾਂ ਦੇ ਕਹਿੰਦੇ ਉਨ੍ਹਾਂ ਦੇ ਜਿਹੜੇ ਦੁੱਖ ਹਨ ਪਿਛਲੇ ਜਨਮਾਂ ਦੇ ਵੀ, ਕਹਿੰਦੀ ਉਹ ਵੀ ਮੁਆਫ ਹੋ ਗਏ। ਅੱਗੇ ਚੱਲਦੇ ਹਨ, ਮਾਰਗ ਚੱਲੇ ਤਿੰਨੀ ਸੁਖ ਪਾਇਆ। ਜਿਹੜੇ ਸਾਧੂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹਨ, ਕਹਿੰਦੇ ਇਹ ਗਾਰੰਟੀ ਹੈ ਕਿ ਉਨ੍ਹਾਂ ਦੇ ਜੀਵਨ ਦੇ ਵਿੱਚ ਸੁਖ ਆਏਗਾ। ਮਾਰਗ ਚੱਲੇ ਤਿੰਨੀ ਸੁਖ ਪਾਇਆ, ਅਤੇ ਜਿਨ੍ਹਾਂ ਨੂੰ ਸਾਧੂ ਦੇ ਨਾਲ ਬਚਨ ਬਿਲਾਸ, ਗੱਲਬਾਤ, ਸਤਸੰਗ, ਗਿਆਨ ਗੋਸ਼ਟ ਕਰਨ ਦਾ ਮੌਕਾ ਮਿਲਦਾ ਹੈ, ਕਹਿੰਦੇ ਜਿਨਸਿਓਂ ਗੋਸ਼ਟ, ਜਿਨ੍ਹਾਂ ਦੇ ਨਾਲ ਸਾਧੂ ਨੇ ਗੋਸ਼ਟੀ ਕੀਤੀ, ਵਿਚਾਰ ਕੀਤੀ, ਸੇ ਤਰੇ, ਕਹਿੰਦੇ ਹਨ ਉਹ ਤਰ ਜਾਂਦੇ ਹਨ। ਸਾਧੂ ਦੀ ਅੰਮ੍ਰਿਤ ਬਾਣੀ ਸੁਣ ਕੇ ਉਹ ਤਰ ਜਾਂਦੇ ਹਨ। ਮਾਰਗ ਚੱਲੇ ਤਿੰਨੀ ਸੁਖ ਪਾਇਆ, ਜਿਨਸਿਓਂ ਗੋਸ਼ਟ ਸੇ ਤਰੇ। ਹਲ ਇੱਥੇ ਬਸ ਨਹੀਂ, ਕਹਿੰਦੇ ਹਨ ਬੂਡਤ ਘੋਰ ਅੰਧਕੂਪ ਮੈਂ। ਜਿਹੜਾ ਇਸ ਸੰਸਾਰ ਨੂੰ ਮਹਾਰਾਜ ਜੀ ਨੇ ਇੱਕ ਜ਼ਹਿਰ ਦਾ ਖੂਹ ਆਖਿਆ ਹੈ, ਸੰਸਾਰ ਨੂੰ ਜ਼ਹਿਰ ਦਾ ਖੂਹ ਆਖਿਆ ਹੈ। ਸੰਸਾਰ ਵਿਖਿਆ ਕੂਪ, ਕੂਪ ਮੈਨੇ ਖੂਹ, ਵਿਖਿਆ ਮੈਨੇ ਜ਼ਹਿਰ। ਕਹਿੰਦੇ ਜਿਹੜੇ ਸਾਧੂ ਦੀ ਸੰਗਤ ਦੇ ਵਿੱਚ ਆ ਗਏ, ਜਿਨ੍ਹਾਂ ਨੇ ਸਾਧੂ ਦੇ ਨਾਲ ਗੋਸ਼ਟ ਕੀਤੀ, ਜਿਹੜੇ ਸਾਧੂ ਦੇ ਮਾਰਗ ਤੇ ਚੱਲੇ, ਕਹਿੰਦੇ ਬੂਡਤ ਉਹ ਜਿਹੜੇ ਡੁੱਬਦੇ ਸੀ ਨਾ, ਡੁੱਬ ਰਹੇ ਸੀ, ਘੋਰ ਅੰਧਕੂਪ ਮੈਂ, ਉਸ ਖੂਹ ਦੇ ਵਿੱਚ ਜਿੱਥੇ ਘੋਰ ਅੰਧੇਰਾ ਹੈ ਤੇ ਜ਼ਹਿਰ ਹੈ, ਉਹ ਚ ਡੁੱਬ ਰਹੇ ਸੀ। ਉਹ ਡੁੱਬਦੇ ਡੁੱਬਦੇ ਕਹਿੰਦੇ ਸੇ ਸਾਧੂ ਸੰਗ ਪਾਰ ਪਰੇ, ਸਾਧੂ ਦੀ ਸੰਗਤ ਦੇ ਨਾਲ ਉਹ ਚੋਂ ਪਾਰ ਨਿਕਲ ਆਏ, ਉਹ ਚੋਂ ਬਚ ਗਏ। ਕਿੰਨੀ ਸ਼ਕਤੀ ਹੈ ਸਾਧ ਸੰਗਤ ਚ, ਸਾਧੂ ਦੀ ਸੰਗਤ ਚ, ਤੇ ਸਾਧੂ ਦੇ ਦੱਸੇ ਹੋਏ ਰਾਹ ਤੇ ਚੱਲਣ ਦੇ ਵਿੱਚ, ਸਾਧੂ ਦੱਸੇ ਹੋਏ ਰਾਹ ਤੇ ਚੱਲਣ ਚ। ਕਹਿੰਦੇ ਹਨ ਬੂਡਤ ਘੋਰ ਅੰਧਕੂਪ ਮੈਂ, ਸੇ ਸਾਧੂ ਸੰਗ ਪਾਰ ਪਰੇ। ਅਖੀਰ ਚ ਲਾਈਨ ਚ ਕਹਿੰਦੇ ਹਨ ਮਹਾਰਾਜ ਜੀ, ਜਿਨਕੇ ਭਾਗ ਵੱਡੇ ਹੈ ਭਾਈ, ਜਿਨ੍ਹਾਂ ਦੇ ਬਹੁਤ ਵੱਡੇ ਭਾਗ ਜਾਗ ਪੈਂਦੇ ਹਨ, ਜਿਨਕੇ ਭਾਗ ਵੱਡੇ ਹੈ ਭਾਈ, ਤਿੰਨ ਸਾਧੂ ਸੰਗ ਮੁਖ ਜੁਰੇ। ਕਹਿੰਦੇ ਜਿਨ੍ਹਾਂ ਦੇ ਬਹੁਤ ਵੱਡੇ ਭਾਗ ਹਨ, ਉਨ੍ਹਾਂ ਦੇ ਸਾਧੂ ਸੰਗ ਮੁਖ ਜੁਰੇ, ਭਾਵ ਉਨ੍ਹਾਂ ਦੀ ਜ਼ਿੰਦਗੀ ਸਾਧੂ ਦੇ ਨਾਲ ਜੁੜ ਗਈ, ਉਹ ਸਾਧੂ ਦੇ ਨਾਲ ਜੁੜ ਗਏ, ਸਾਧੂ ਦੇ ਨਾਲ ਉਨ੍ਹਾਂ ਦਾ ਰਿਸ਼ਤਾ ਹੋ ਗਿਆ, ਸਾਧੂ ਉਨ੍ਹਾਂ ਦੀ ਆਤਮਾ ਦੇ ਵਿੱਚ ਬੈਠ ਗਿਆ।
ਉਹਨਾਂ ਨੇ ਸਾਧੂ ਨੂੰ ਆਪਣੇ ਜੀਵਨ ਦੇ ਵਿੱਚ ਆਪਣੇ ਅੰਦਰ ਵਸਾ ਲਿਆ ਤੇ ਸਾਰਾ ਜੀਵਨ ਅੰਦਰ ਵਸੇ ਹੋਏ ਨੂੰ ਕਦੇ ਉਹ ਭੁੱਲੇ ਨਹੀਂ, ਉਹਨਾਂ ਦੇ ਅੰਗ ਸੰਗ ਸਾਧੂ ਰਹੇ। ਗੁਰੂ ਬਾਬਾ ਜੀ ਆਖਦੇ ਹਨ, ਜਿਨ ਕੇ ਭਾਗ ਵੱਡੇ ਹੈ ਪਾਈ ਤਿੰਨ ਸਾਧੂ ਸੰਗ ਮੁੱਖ ਜੁਰੇ। ਮਹਾਰਾਜ ਜੀ ਕਹਿੰਦੇ ਨੇ, ਜੋ ਐਸੇ ਸ਼ਖਸ ਹਨ, ਜੋ ਐਸੇ ਜੀਵ ਹਨ ਜਿਹੜੇ ਸਾਧੂ ਦੇ ਸੰਗ ਜੁੜੇ ਹਨ, ਸਾਧੂ ਦੀ ਸੰਗਤ ਦੇ ਨਾਲ ਇਸ ਸੰਸਾਰ ਰੂਪੀ ਖੂਹ ਚੋਂ, ਜ਼ਹਿਰੀਲੇ ਖੂਹ ਚੋਂ ਪਾਰ ਨਿਕਲ ਗਏ ਹਨ, ਜਿਹੜੇ ਸਾਧੂਆਂ ਦੇ ਨਾਲ ਬੈਠ ਕੇ ਵਿਚਾਰਾਂ ਕਰਦੇ ਹਨ, ਗੋਸ਼ਟੀ ਕਰਦੇ ਹਨ, ਪੁੱਛਦੇ ਹਨ, ਸਮਝਦੇ ਹਨ ਅਤੇ ਉਨ੍ਹਾਂ ਦੇ ਦੱਸੇ ਹੋਏ ਰਸਤੇ ਤੇ ਫਿਰ ਚੱਲਦੇ ਹਨ, ਮਹਾਰਾਜ ਕਹਿੰਦੇ ਹਨ ਉਨ੍ਹਾਂ ਦੀ ਇਤਨੀ ਵੱਡੀ ਮਹਿਮਾ। ਕਹਿੰਦੇ ਹਨ, ਤਿਨਕੀ ਧੂਰ ਬੰਛ ਹੈ ਨਿਤ ਨਾਨਕ। ਮਹਾਰਾਜ ਜੀ ਕਹਿੰਦੇ ਹਨ, ਮੈਂ ਉਨ੍ਹਾਂ ਪੁਰਸ਼ਾਂ ਦੀ ਚਰਨਾਂ ਦੀ ਧੂੜੀ ਬਾਂਛਦਾ ਹਾਂ, ਉਨ੍ਹਾਂ ਦੇ ਚਰਨਾਂ ਦੀ ਧੂੜੀ ਮੰਗਦਾ ਹਾਂ। ਨਾਨਕ ਪ੍ਰਭ ਮੇਰਾ ਕਿਰਪਾ ਕਰੇ, ਮੇਰਾ ਪ੍ਰਭੂ ਕਿਰਪਾ ਕਰੇ, ਮੈਨੂੰ ਅਜਿਹੇ ਲੋਕਾਂ ਦੀ, ਅਜਿਹੇ ਪੁਰਸ਼ਾਂ ਦੀ, ਅਜਿਹੇ ਗੁਰਮੁਖਾਂ ਦੀ ਚਰਨਾਂ ਦੀ ਧੂੜੀ ਮਿਲੇ ਤਾਂ ਉਹ ਮੈਂ ਮੱਥੇ ਨੂੰ ਲਗਾਵਾਂ ਜਿਹੜੇ ਸਾਧੂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹਨ, ਕਿਉਂਕਿ ਉਨ੍ਹਾਂ ਨੂੰ ਸਾਰੇ ਹੀ ਫਲ ਮਿਲ ਜਾਂਦੇ ਹਨ, ਸਾਰੇ ਫਲ ਮਿਲ ਜਾਂਦੇ ਹਨ ਜਿਹੜੇ ਸਾਧੂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹਨ। ਕਹਿੰਦੇ, ਹਰ ਜਨ ਸਗਲ ਉਧਾਰੇ ਸੰਗ ਕੇ, ਹਰੀ ਦਾ ਜੋ ਜਨ ਹੈ, ਜੋ ਸਾਧੂ ਹੈ, ਕਹਿੰਦੇ ਉਹਦੇ ਨਾਲ ਜਿਤਨੇ ਵੀ ਲੱਗ ਜਾਣਗੇ ਸਾਰਿਆਂ ਦਾ ਹੀ ਉਧਾਰ ਹੋ ਜਾਏਗਾ, ਸਭਨਾਂ ਦਾ, ਸਗਲ ਉਧਾਰੇ ਸੰਗ ਕੇ। ਅਤੇ ਉਹ ਲੋਕ ਭੈ ਪੁਨੀਤ ਪਵਿੱਤਰ ਮਨ, ਉਹਨਾਂ ਦੇ ਮਨ ਜਿਹੜੇ ਹਨ ਉਹ ਪਵਿੱਤਰ ਪੁਨੀਤ ਸ਼ੁੱਧ ਹੋ ਜਾਣਗੇ, ਜਨਮਾਂ ਜਨਮਾਂ ਦੀ ਮੈਲ ਉਹਨਾਂ ਦੀ ਦੂਰ ਹੋ ਜਾਏਗੀ ਤੇ ਸਭ ਕੁਝ ਪ੍ਰਾਪਤ ਹੋ ਜਾਏਗਾ। ਮਾਰਗ ਚੱਲੇ ਤਿੰਨੀ ਸੁਖ ਪਾਇਆ, ਇਨਸਾਨ ਦੀ ਸਭ ਤੋਂ ਵੱਡੀ ਖਾਹਿਸ਼ ਇਹ ਹੈ ਕਿ ਉਹ ਸੁਖੀ ਰਹੇ, ਬਸ ਸੁਖੀ ਰਹੇ। ਮਹਾਰਾਜ ਜੀ ਆਖਦੇ ਹਨ, ਸੁਖੀ ਉਹੀ ਰਹਿਣਗੇ ਜਿਹੜੇ ਸਾਧੂ ਦੀ ਸੰਗਤ, ਸਾਧੂ ਦੇ ਨਾਲ ਵਿਚਾਰਾਂ, ਸਾਧੂ ਦੇ ਨਾਲ ਗੋਸ਼ਟੀ, ਸਾਧੂ ਦੇ ਨਾਲ ਆਪਣਾ ਮੁੱਖ ਜੋੜਨਗੇ, ਆਪਣਾ ਰਿਸ਼ਤਾ ਜੋੜਨਗੇ, ਮਾਰਗ ਤੇ ਚੱਲਣਗੇ ਦੱਸੇ ਹੋਏ ਤੇ ਜਿਹੜੇ ਬਚਨ ਕਹੇ ਹਨ ਉਹਨਾਂ ਨੂੰ ਕਮਾਉਣਗੇ। ਕਹਿੰਦੇ ਹਨ, ਉਹ ਅਵਸ਼ ਸੁਖੀ ਹੋ ਜਾਣਗੇ, ਉਹਨਾਂ ਦੇ ਜੀਵਨ ਜੋ ਹਨ ਉਹ ਸਫਲੇ ਹੋ ਜਾਣਗੇ, ਉਹ ਸੰਸਾਰ ਦੇ ਖੂਹ ਚ ਡੁੱਬਣ ਤੋਂ ਬਚ ਜਾਣਗੇ ਅਤੇ ਉਹ ਪਾਰ ਉਤਰ ਜਾਣਗੇ ਜਿਹੜੇ ਮਹਾਰਾਜ ਜੀ ਆਖਦੇ ਹਨ ਸਾਧੂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹਨ। ਉਹ ਪ੍ਰੇਮ ਨਾਲ ਗਾਓ।

ਮੈਂ ਸਾਨੂੰ ਇਹ ਰਾਜ਼ ਆਪ ਹੀ ਗੁਰੂ ਦੇ ਰੋਲ ਦੇ ਵਿੱਚ ਆ ਕੇ ਸਾਡੀ ਉਹ ਗਲਤ ਹਸਤੀ ਨੂੰ ਤੋੜ ਕੇ ਗਲਤ ਹਸਤੀ ਨੂੰ ਖਤਮ ਕਰਕੇ ਸਾਡੇ ਉਸ ਗਲਤ ਹਸਤੀ ਦੇ ਆਧਾਰ ਤੇ ਜੋ ਬਿਹੇਵੀਅਰਸ ਪੱਕੇ ਹੋਏ ਹਨ, ਆਦਤਾਂ ਪੱਕੀਆਂ ਹੋਈਆਂ ਹਨ, ਸੁਭਾਅ ਪੱਕੇ ਹੋਏ ਹਨ, ਮਤ ਪੱਕੀ ਹੋਈ ਹੈ, ਉਸ ਨੂੰ ਸਾਰੀ ਦੀ ਸਾਰੀ ਨੂੰ ਤੋੜ ਕੇ, ਕਿਉਂਕਿ ਗੁਰੂ ਦੀ ਅਥਾਰਟੀ ਇਹ ਹੁੰਦੀ ਹੈ ਕਿ ਉਸ ਦੇ ਸਾਹਮਣੇ ਤੁਸੀਂ ਕੋਈ ਕੁਐਸਚਨ ਨਹੀਂ ਕਰ ਸਕਦੇ ਕਿ ਆ ਕਿਉਂ ਹੈ, ਆ ਕਿਉਂ ਹੈ, ਆ ਕਿਉਂ ਹੈ ਉਸਦੀ ਮਰਜ਼ੀ, ਕਿਉਂਕਿ ਉਸਨੇ ਤਾਂ ਚੱਲਣਾ ਹੀ ਤੁਹਾਡੀ ਮਰਜ਼ੀ ਦੇ ਉਲਟ ਹੈ। ਜੋ ਤੁਹਾਡੀ ਮਰਜ਼ੀ ਦੇ ਨਾਲ ਚੱਲਣ ਲੱਗ ਪਿਆ ਫਿਰ ਨਾ ਤਾਂ ਗੁਰੂ ਹੋਇਆ ਤੇ ਨਾ ਹੀ ਉਹ ਤੁਹਾਡੀ ਉਸ ਝੂਠੀ ਹਸਤੀ ਨੂੰ ਤੋੜ ਸਕੇਗਾ। ਝੂਠੀ ਹਸਤੀ ਚਾਹੁੰਦੀ ਮੈਂ ਇੱਦਾਂ ਨਹੀਂ ਕਰਨਾ, ਪਰ ਜਦੋਂ ਅਸੀਂ ਗੁਰੂ ਦੇ ਰਿਸ਼ਤੇ ਦੇ ਵਿੱਚ ਆ ਜਾਂਦੇ ਹਾਂ ਉਦੋਂ ਸਾਡੇ ਕੋਲ ਉਸ ਨੂੰ ਇਨਕਾਰ ਕਰਨ ਦੀ ਕੋਈ ਅਥਾਰਟੀ ਨਹੀਂ ਰਹਿ ਜਾਂਦੀ, ਹੱਕ ਨਹੀਂ ਰਹਿ ਜਾਂਦਾ। ਤੋ ਇਹ ਇੱਕ ਪ੍ਰੋਸੈਸ ਹੈ, ਇੱਕ ਢੰਗ ਹੈ, ਇੱਕ ਵਿਧੀ ਹੈ ਕਿ ਜਗਿਆਸੂ ਆਉਂਦਾ ਗੁਰੂ ਦੇ ਕੋਲ ਕਿ ਬਾਬਾ ਜੀ ਕਿਰਪਾ ਕਰੋ, ਮੈਨੂੰ ਦੱਸੋ ਕਿ ਮੈਂ ਕੌਣ ਹਾਂ, ਕਿਵੇਂ ਜਾਣਾ ਕਿ ਮੈਂ ਕੌਣ ਹਾਂ। ਤੋ ਉਹ ਆਖਦੇ ਹਨ ਬਈ ਇਹ ਤੈਨੂੰ ਅਸੀਂ ਤਾਂ ਦੱਸ ਸਕਾਂਗੇ ਜੇ ਤੇਰਾ ਸਾਡਾ ਕੋਈ ਰਿਸ਼ਤਾ ਬਣੇ, ਤੂੰ ਸ਼ਿਸ਼ ਬਣੇ। ਉਹ ਆਖਦਾ ਜੀ ਮੈਨੂੰ ਆਪਣਾ ਸ਼ਿਸ਼ ਬਣਾਓ। ਉਹ ਕਹਿੰਦੇ ਸਾਡੀ ਸ਼ਰਤ ਬੜੀ ਤਕੜੀ ਹੈ, ਸ਼ਿਸ਼ ਤੇ ਬਣਾ ਲਾਂਗੇ ਤੈਨੂੰ, ਪਰ ਇੱਕ ਆਧਾਰ ਤੇ, ਇੱਕ ਸ਼ਰਤ ਤੇ ਕਿ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ, ਜੀਵਤ ਮਰੇ ਮਰੇ ਫੁਨ ਜੀਵੇ ਤਾਂ ਮੁਖ ਅੰਤਰ ਪਾਏ, ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ। ਸਤਿਗੁਰੂ ਤਾਂ ਹੀ ਮਿਲ ਸਕਦਾ ਹੈ ਜੇ ਵਿੱਚੋਂ ਤੂੰ ਆਪਣੇ ਆਪ ਨੂੰ ਗਵਾਵੇਂ। ਕੱਲ ਦੇ ਕੀਰਤਨ ਦੇ ਵਿੱਚ ਵੀ ਆਪ ਜੀ ਨੇ ਸੁਣਿਆ ਸੀ ਕਿ ਸੰਤਾਂ ਨੂੰ ਪੁੱਛਿਆ ਹਰ ਮਾਰਗ ਸਾਧ ਮੈਂ ਦੱਸੋ ਮਾਰਗ ਸੰਤੋ, ਉਹਨਾਂ ਨੇ ਜਵਾਬ ਇਹ ਦਿੱਤਾ ਮਨ ਅਰਪੋ ਹੋਮੇ ਤਜੋ, ਆਪਣਾ ਮਨ ਅਰਪ ਦਿਓ ਅਤੇ ਹੋਮੇ ਨੂੰ ਤਿਆਗ ਦਿਓ। ਇਹੀ ਵਿਚਾਰ ਚੱਲ ਰਹੀ ਹੈ ਨਾ ਸਾਡੀ, ਆਪਣਾ ਮਨ ਅਰਪਣ ਕਰ ਦਿਓ ਅਤੇ ਹੋਮੇ ਨੂੰ ਤਿਆਗ ਦਿਓ ਤਾਂ ਫਿਰ ਤੁਹਾਡੀ ਆਪਣੀ ਕੋਈ ਹਸਤੀ ਨਹੀਂ ਰਹਿ ਜਾਂਦੀ, ਤੁਹਾਡੀ ਆਪਣੀ ਹੋਂਦ ਨਹੀਂ ਰਹਿ ਜਾਂਦੀ, ਤੁਸੀਂ ਇੱਕ ਕਿਸਮ ਦੇ ਗੁਲਾਮ ਬਣ ਜਾਂਦੇ ਹੋ। ਗੁਰੂ ਮਹਾਰਾਜ ਜੀ ਆਖਦੇ ਹਨ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ। ਅਗਰ ਭਾਗਾਂ ਵਾਲਾ ਜੋ ਕੋਈ ਜਿਸ ਨੂੰ ਸੱਚਮੁੱਚ ਫਿਰ ਉਸ ਦੀ ਤਲਬ ਹੈ, ਇੱਛਾ ਹੈ, ਕੁਐਸਟ ਹੈ, ਉਹ ਕਹਿੰਦਾ ਹੈ ਸਤ ਬਚਨ, ਉਹ ਕਹਿੰਦਾ ਹੈ ਸਤ ਬਚਨ, ਨਾਨਕ ਸੇਵਕ ਸੋਈ ਆਖੀਏ ਜੋ ਸਿਰ ਧਰੇ ਉਤਾਰ। ਸੇਵਕ ਉਸੇ ਨੂੰ ਆਖਦੇ ਹਨ ਜੋ ਸਿਰ ਉਤਾਰ ਕੇ ਧਰਦਾ ਹੈ, ਲਿਟਰਲੀ ਨਹੀਂ, ਭਾਵ ਉਸਦਾ ਇਹ ਹੈ ਕਿ ਉਹ ਆਖੇ ਕਿ ਮੇਰਾ ਆਪ ਜੀ ਸਿਰ ਵੀ ਚਾਹੋ ਤੇ ਇਹ ਕਿਸੇ ਵਕਤ ਵੀ ਆਪ ਲੈ ਸਕਦੇ ਹੋ, ਮੇਰੀ ਜਾਨ ਜ਼ਿੰਦ ਸਭ ਕੁਝ ਆਪ ਜੀ ਦਾ ਹੈ। ਗੁਰੂ ਮਹਾਰਾਜ ਐਸੇ ਜਗਿਆਸੂ ਨੂੰ ਕਬੂਲ ਕਰਦੇ ਹਨ, ਫਿਰ ਉਹ ਉਸਨੂੰ ਜੋ ਵੀ ਡਿਸਿਪਲਿਨ ਦਿੰਦੇ ਹਨ ਉਹ ਗੁਰੂ ਦੀ ਆਪਣੀ ਮਰਜ਼ੀ, ਹਰੇਕ ਗੁਰੂ ਦਾ ਆਪੋ ਆਪਣਾ ਢੰਗ ਹੈ। ਜਦੋਂ ਉਹ ਕਿਸੇ ਸ਼ਿਸ਼ ਨੂੰ ਅਪਣਾਉਂਦੇ ਹਨ, ਅਖਤਿਆਰ ਕਰਦੇ ਹਨ, ਉਸਨੂੰ ਸਵੀਕਾਰ ਕਰਦੇ ਹਨ, ਉਸ ਰਿਲੇਸ਼ਨਸ਼ਿਪ ਦੀ ਇੱਕ ਸੈਰੇਮਨੀ ਹੈ, ਉਸ ਰਿਲੇਸ਼ਨਸ਼ਿਪ ਦੀ ਇੱਕ ਸੈਰੇਮਨੀ ਹੈ ਜੋ ਕਿ ਬਹੁਤ ਫਾਰਮਲੀ ਨਿਭਾਈ ਜਾਂਦੀ ਹੈ। ਉਸ ਦਿਨ ਤੋਂ ਬਾਅਦ ਸ਼ਿਸ਼ ਡਿਕਲੇਅਰ ਕਰ ਦਿੰਦਾ ਹੈ ਕਿ ਮੇਰਾ ਰੱਬ, ਮੇਰਾ ਇਮਾਨ, ਮੇਰਾ ਸਭ ਕੁਝ, ਮੇਰੀ ਆਤਮਾ, ਮੇਰੀ ਰੂਹ, ਮੇਰੇ ਜਿਸਮ, ਮੇਰੇ ਪਰਿਵਾਰ, ਮੇਰੇ ਧਨ ਦੌਲਤ ਦਾ ਸਭ ਕੁਝ ਦਾ ਮਾਲਕ ਇਹ ਗੁਰੂ ਹੈ, ਮੈਂ ਆਪਣਾ ਆਪ ਇਸ ਨੂੰ ਵੇਚ ਦਿੱਤਾ ਹੈ। ਤੇ ਗੁਰੂ ਇਹ ਡਿਕਲੇਅਰ ਕਰ ਦਿੰਦਾ ਹੈ ਕਿ ਇਸ ਨੂੰ ਮੈਂ ਸਵੀਕਾਰ ਕਰ ਲਿਆ ਹੈ, ਇਸ ਨੂੰ ਜਨਮ ਮਰਨ ਦੇ ਗੇੜਾਂ ਚੋਂ ਕੱਢਣਾ, ਇਸ ਨੂੰ ਅਗਿਆਨਤਾ ਦੇ ਵਿੱਚੋਂ ਕੱਢਣਾ ਉਹ ਮੇਰਾ ਫਰਜ਼ ਹੈ। ਪਰ ਗੁਰੂ ਇੱਕ ਕੰਮ ਉਸ ਨੂੰ ਆਖਦਾ ਹੈ ਕਿ ਤੂੰ ਗੁਰਮੰਤਰ ਦਾ ਜਾਪ ਕਰਨਾ ਹੈ, ਜੋ ਮਰਿਆਦਾ ਤੈਨੂੰ ਦੱਸੀ ਗਈ ਹੈ, ਜੋ ਡਿਸਿਪਲਿਨ ਤੈਨੂੰ ਦੱਸਿਆ ਗਿਆ ਹੈ, ਕਿਉਂਕਿ ਮਰਿਆਦਾ ਉੱਤੇ ਸਵਾਲ ਕੀਤਾ ਗਿਆ ਸੀ, ਮਰਿਆਦਾ ਗੁਰੂ ਅਤੇ ਸ਼ਿਸ਼ ਦੇ ਦਰਮਿਆਨ ਦੇ ਵਿੱਚ ਗੁਰੂ ਦੱਸਦਾ ਹੈ।
ਸਤਿਗੁਰੂ ਫਰਮਾਇਆ ਕਾਰੀ ਇਹ ਕਰਿਓ। ਸਤਿਗੁਰੂ ਫਿਰ ਫਰਮਾਉਂਦਾ ਹੈ ਵੀ ਆਹ ਕਾਰ ਤੈਂ ਕਰਨੀ ਹੈ, ਆਹ ਕਾਰ ਤੈਂ ਕਰਨੀ ਹੈ, ਆ ਕਰਨੀ ਤੈਂ ਕਰਨੀ ਹੈ। ਉਹ ਕਰਨੀ ਦੇ ਵਿੱਚ ਜਦੋਂ ਅਸੀਂ ਗੁਰੂ ਧਾਰਨ ਕਰਦੇ ਹਾਂ, ਅਲੱਗ ਅਲੱਗ ਧਰਮਾਂ ਦਾ, ਅਲੱਗ ਅਲੱਗ ਗੁਰੂਆਂ ਦਾ ਆਪੋ ਆਪਣਾ ਢੰਗ ਹੈ ਆਪਣੇ ਸ਼ਿਸ਼ ਨੂੰ ਸਵੀਕਾਰ ਕਰਨ ਦਾ। ਸਿੱਖ ਮਾਰਗ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਘਰ ਦੇ ਵਿੱਚ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਹੀ ਜੋਤ, ਗੁਰੂ ਨਾਨਕ ਦੇਵ ਜੀ ਦੀ ਜੋਤ, ਗੁਰੂ ਅੰਗਦ ਦੇਵ ਜੀ ਮਹਾਰਾਜ, ਗੁਰੂ ਅਮਰਦਾਸ ਜੀ ਮਹਾਰਾਜ ਅਤੇ ਇਸੇ ਤਰ੍ਹਾਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਰੂਪ ਦੇ ਵਿੱਚ ਉਹ ਜੋਤ ਜੋ ਹੈ ਉਹ ਜੋਤ ਉਹੀ ਰਹੀ, ਸਰੀਰ ਬਦਲਦੇ ਰਹੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਿੱਚ ਉਸ ਜਾਮੇ ਦੇ ਵਿੱਚ ਗੁਰੂ ਨਾਨਕ ਨੇ ਆਪਣੀ ਇਹ ਮਰਿਆਦਾ ਕਾਇਮ ਕਰ ਦਿੱਤੀ ਕਿ ਜੋ ਸਾਡਾ ਸ਼ਿਸ਼ ਬਣਨਾ ਚਾਹੇਗਾ, ਸਾਤੋਂ ਗੁਰਮੰਤਰ ਲੈਣਾ ਚਾਹੇਗਾ, ਸਾਡੀ ਸਿੱਖੀ ਧਾਰਨ ਕਰਨੀ ਜੋ ਚਾਹੇਗਾ, ਉਸ ਦੇ ਵਾਸਤੇ ਆਹ ਸ਼ਰਤਾਂ ਹਨ। ਅੰਮ੍ਰਿਤ ਪਾਨ ਕੀਤੇ ਤੋਂ ਬਿਨਾਂ ਉਹ ਗੁਰੂ ਕਾ ਸਿੱਖ ਨਹੀਂ ਬਣ ਸਕਦਾ, ਉਸਨੂੰ ਅੰਮ੍ਰਿਤ ਛਕਣਾ ਪਏਗਾ। ਔਰ ਜੇ ਕੋਈ ਆਖੇ ਕਿ ਮੈਂ ਇਹ ਨਹੀਂ ਕਰਨਾ ਚਾਹੁੰਦਾ, ਇਸ ਦੀ ਕੀ ਲੋੜ ਹੈ, ਇਸ ਦਾ ਮਤਲਬ ਉਹ ਨਾ ਆਪਣੀ ਹੋਮੇ ਤੇ ਨਾ ਆਪਣਾ ਮਨ ਗੁਰੂ ਨੂੰ ਦੇਣ ਨੂੰ ਤਿਆਰ ਹੈ, ਕਿਉਂਕਿ ਉਹ ਪਹਿਲੇ ਦਿਨ ਤੋਂ ਹੀ ਉਹ ਸਵਾਲ ਸ਼ੁਰੂ ਕਰ ਲੈਂਦਾ ਹੈ। ਜਿਸ ਨੇ ਸਵਾਲ ਕਰਤਾ, ਗੁਰੂ ਮਹਾਰਾਜ ਉਸਨੂੰ ਸਵੀਕਾਰ ਨਹੀਂ ਕਰਦੇ, ਕਿਉਂਕਿ ਉਹਨਾਂ ਨੇ ਇਸੇ ਹੀ ਚੀਜ਼ ਨੂੰ ਤੋੜਨਾ ਹੈ, ਇਸ ਝੂਠੀ ਹਸਤੀ ਦੀ ਮਨ ਮਰਜ਼ੀ ਨੂੰ, ਇਸ ਝੂਠੀ ਹਸਤੀ ਦੇ ਗਿਆਨ ਨੂੰ ਹੀ ਉਹਨਾਂ ਨੇ ਤੋੜਨਾ ਹੈ। ਉਹਨਾਂ ਨੂੰ ਫੁੱਲ ਅਥਾਰਟੀ ਹੈ ਕਿ ਸਾਡੇ ਤਨ ਨਾਲ ਜੋ ਮਰਜ਼ੀ ਕਰ ਦੇਣ, ਜਿਸ ਤਰ੍ਹਾਂ ਦਾ ਮਰਜ਼ੀ ਬਣਾ ਦੇਣ, ਅਤੇ ਸਾਡੇ ਮਨ ਦੇ ਟੋਟਲੀ ਅਗੇਂਸਟ ਚਲੇ ਜਾਣ। ਸਾਡੀ ਜੋ ਬਿਲੀਫ ਸਿਸਟਮ ਹੈ, ਗਿਆਨ ਹੈ, ਜੋ ਅਸੀਂ ਠੀਕ ਸਮਝਦੇ ਹਾਂ, ਉਸਦੇ ਟੋਟਲੀ ਉਹ ਆਪੋਜ਼ਿਟ ਜਾ ਸਕਦੇ ਹਾਂ, ਉਸ ਦੀ ਉੱਥੇ ਕੋਈ ਬੁਕਤ ਹੀ ਨਹੀਂ ਰਹਿ ਜਾਂਦੀ। ਜੇ ਕੋਈ ਸਿੱਖ ਆਖੇ ਮਹਾਰਾਜ ਇਸ ਚੀਜ਼ ਦੀ ਕੀ ਲੋੜ ਹੈ, ਇਹਦਾ ਮਤਲਬ ਕਿ ਉਹ ਆਪਣਾ ਗਿਆਨ ਉੱਥੇ ਫਿਰ ਦਿਖਾ ਰਿਹਾ ਹੈ, ਪਰ ਉਸਦੇ ਗਿਆਨ ਦੀ ਤਾਂ ਉੱਥੇ ਕੋਈ ਬੁਕਤ ਹੀ ਨਹੀਂ। ਉੱਥੇ ਤਾਂ ਪਹਿਲਾਂ ਹੀ ਇਹ ਤਖਤੀ ਲੱਗੀ ਹੈ, ਜੀਵਤ ਮਰੇ ਮਰੇ ਫੁਨ ਜੀਵੇ ਤਾਂ ਮੁਖੰਤਰ ਪਾਏ, ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ, ਆਪਣਾ ਆਪ ਗਵਾ ਦੇਵੇ। ਅਤੇ ਕਿਸੇ ਵੀ ਧਰਮ ਦੇ ਵਿੱਚ ਜਦੋਂ ਸ਼ਿਸ਼ ਗੁਰੂ ਧਾਰਨ ਕਰਦਾ ਹੈ, ਉਸ ਦਾ ਇੱਕ ਹੀ ਢੰਗ ਹੈ ਕਿ ਸ਼ਿਸ਼ ਆਪਣੇ ਆਪ ਨੂੰ ਸਰੈਂਡਰ ਕਰ ਦਿੰਦਾ ਹੈ। ਕੀ ਡਿਸਿਪਲਿਨ ਹੈ, ਉਹ ਗੁਰੂ ਦੀ ਆਪਣੀ ਮਰਜ਼ੀ, ਉਹ ਗੁਰੂ ਜਾਣਦਾ ਹੈ। ਉਸ ਨੂੰ ਕਈ ਲੋਕ ਪ੍ਰੂਵ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਸਾਇੰਟੀਫਿਕਲੀ ਇਸ ਚੀਜ਼ ਦਾ ਆਹ ਫਾਇਦਾ, ਇਸ ਚੀਜ਼ ਦਾ ਆਹ ਫਾਇਦਾ, ਇਸ ਚੀਜ਼ ਦਾ ਆਹ ਫਾਇਦਾ। ਪਰ ਜੋ ਸਿੱਖ ਹੈ ਉਹ ਸਿਰਫ ਇੱਕ ਹੀ ਗੱਲ ਦੇਖਦਾ ਹੈ ਕਿ ਇਹ ਗੁਰੂ ਦਾ ਬਚਨ ਹੈ, ਬਸ ਉਸ ਨੂੰ ਉਹ ਉਸ ਚਾਹੇ ਫਾਇਦਾ ਹੈ ਜਾਂ ਨਹੀਂ ਹੈ, ਉਹ ਸਾਇੰਟਿਫਿਕ ਹੈ ਜਾਂ ਅਨਸਾਇੰਟਿਫਿਕ ਹੈ, ਉਹ ਰੈਸ਼ਨਲ ਹੈ ਜਾਂ ਇਰੈਸ਼ਨਲ ਹੈ, ਪਰ ਉਹ ਗੁਰੂ ਦਾ ਵਚਨ ਹੈ ਬਸ। ਸਿੱਖ ਦੇ ਵਾਸਤੇ ਇਤਨਾ ਹੀ ਹੈ ਕਿ ਉਹ ਗੁਰੂ ਦੇ ਵਚਨ ਨੂੰ, ਉਸ ਦੀ ਅਥਾਰਟੀ ਨੂੰ ਚੈਲੰਜ ਨਹੀਂ ਕਰ ਸਕਦਾ, ਕ੍ਰੋਸ ਨਹੀਂ ਕਰ ਸਕਦਾ। ਤੋ ਸਾਡੇ ਧਰਮ ਦੇ ਵਿੱਚ ਗੁਰੂ ਵਾਲੇ ਅਸੀਂ ਉਸ ਦਿਨ ਬਣਦੇ ਹਾਂ, ਗੁਰਮੰਤਰ ਸਾਨੂੰ ਉਸ ਦਿਨ ਮਿਲਦਾ ਹੈ ਜਿਸ ਦਿਨ ਅਸੀਂ ਉਹ ਜੋ ਸੈਰੇਮਨੀ ਹੈ ਪੰਜ ਪਿਆਰਿਆਂ ਤੋਂ ਅੰਮ੍ਰਿਤ ਛੱਕ ਕੇ ਤੇ ਪੰਜ ਪਿਆਰਿਆਂ ਤੋਂ ਗੁਰਮੰਤਰ ਦੀ ਦਾਤ, ਵਾਹਿਗੁਰੂ ਸ਼ਬਦ ਜੋ ਹੈ ਉਹ ਫਾਰਮਲੀ ਉਹਨਾਂ ਤੋਂ ਸੁਣਦੇ ਹਾਂ ਕਿ ਅੱਜ ਤੋਂ ਤੁਹਾਡਾ ਮੰਤਰ ਜੋ ਹੈ ਉਹ ਵਾਹਿਗੁਰੂ ਸ਼ਬਦ ਹੈ। ਉਹ ਸੁਣਨ ਤੋਂ ਬਾਅਦ ਸਾਡੀ ਆਤਮਾ ਦੇ ਉੱਤੇ ਮੋਹਰ ਲੱਗ ਗਈ, ਸਾਨੂੰ ਅਧਿਕਾਰ ਮਿਲ ਗਿਆ ਉਸ ਸ਼ਬਦ ਦੇ ਜਾਪ ਕਰਨ ਦਾ। ਫਿਰ ਉਹ ਸਿੱਖ ਨੇ ਆਪਣੀ ਜ਼ਿੰਦਗੀ ਦੇ ਵਿੱਚ ਜੋ ਡਿਸਿਪਲਿਨ ਉਸਨੂੰ ਦੱਸਿਆ ਗਿਆ ਹੈ, ਉਸ ਡਿਸਿਪਲਿਨ ਨੂੰ ਉਸਨੇ ਕਮਾਉਣਾ ਹੈ, ਉਸ ਡਿਸਿਪਲਿਨ ਦੇ ਵਿੱਚ ਉਸਨੇ ਰਹਿਣਾ ਹੈ, ਅਤੇ ਨਾਲ ਦੀ ਨਾਲ ਗੁਰਬਾਣੀ ਦੇ ਵਿੱਚੋਂ ਜੋ ਉਸਨੂੰ ਉਪਦੇਸ਼ ਮਿਲੀ ਜਾਂਦਾ ਹੈ ਉਸਨੂੰ ਉਹ ਕਮਾਈ ਜਾਣਾ ਹੈ। ਆਹਿਸਤਾ ਆਹਿਸਤਾ ਉਸਦੀ ਅਵਸਥਾ ਜੋ ਹੈ ਉਹ ਉੱਚੀ ਉੱਠਦੀ ਜਾਏਗੀ।
ਉੱਚੀ ਉੱਠਦੀ ਜਾਏਗੀ ਤੇ ਬਾਕੀ ਦੀਆਂ ਆਤਮਕ ਅਵਸਥਾ ਜਿਉਂ ਜਿਉਂ ਉਹ ਗੁਰਬਾਣੀ ਦੀ ਸਮਝ ਵਿਚਾਰ ਨਾਲ ਉੱਚਾ ਉੱਠੇਗਾ ਤਿਉਂ ਤਿਉਂ ਉਸ ਨੂੰ ਆਤਮਕ ਅਵਸਥਾਵਾਂ ਪ੍ਰਾਪਤ ਹੁੰਦੀਆਂ ਜਾਣਗੀਆਂ। ਗੁਰਬਾਣੀ ਦੇ ਸ਼ਬਦਾਂ ਦੇ ਵਿੱਚੋਂ ਉਸ ਨੂੰ ਰਹਿਨੁਮਾਈ ਮਿਲੇਗੀ, ਗਾਈਡੈਂਸ ਮਿਲੇਗੀ ਕਿ ਤੂੰ ਕੀ ਕੁਛ ਕਰਨਾ ਹੈ ਹੋਰ, ਅਤੇ ਮੁੱਖ ਕਰਕੇ ਜੋ ਉਸ ਨੂੰ ਗੁਰਮੰਤਰ ਮਿਲਿਆ ਹੈ ਪੰਜ ਪਿਆਰਿਆਂ ਤੋਂ, ਉਸ ਗੁਰਮੰਤਰ ਦਾ ਜਾਪ ਕਰਨਾ ਹੈ, ਉਹ ਹੈ ਸ਼ਬਦ ਵਾਹਿਗੁਰੂ। ਪਰ ਇਸ ਦੀ ਅਥਾਰਿਟੀ ਮੇਰੇ ਕਹਿਣ ਦੇ ਨਾਲ ਨਹੀਂ ਆ ਸਕਦੀ, ਇਸ ਦੀ ਅਥਾਰਿਟੀ ਜੋ ਹੈ ਉਹ ਸਿਰਫ ਗੁਰੂ ਨੂੰ ਹੈ ਮੰਤਰ ਦੇਣ ਦੀ, ਉਹ ਗੁਰੂ ਤੋਂ ਹੀ ਲੈਣਾ ਪੈਂਦਾ ਹੈ, ਤਾਂ ਜਾ ਕੇ ਉਹ ਸਫਲਾ ਹੁੰਦਾ ਹੈ, ਉਸਦੀ ਕਮਾਈ ਕੀਤੀ ਹੋਈ ਸਫਲੀ ਹੁੰਦੀ ਹੈ। ਤੋ ਉਹ ਹੈ ਜੋ ਸ਼ਬਦ ਸਾਨੂੰ ਪ੍ਰਾਪਤ ਹੁੰਦਾ ਹੈ, ਫਿਰ ਸਿੱਖ ਦਾ ਫਰਜ਼ ਹੈ ਆਪਣੀ ਜ਼ਿੰਦਗੀ ਦੇ ਵਿੱਚ ਉਸ ਸ਼ਬਦ ਨੂੰ, ਵਾਹਿਗੁਰੂ ਸ਼ਬਦ ਨੂੰ ਰੋਜ਼ਾਨਾ, ਜੋ ਆਰੰਭ ਹੀ ਕਰ ਰਿਹਾ ਹੈ ਉਹ ਰੋਜ਼ਾਨਾ ਤਕਰੀਬਨ ਘੰਟਾ ਸਵਾ ਘੰਟਾ ਬੋਲ ਕੇ ਉਸਦਾ ਜਾਪ ਕਰੇ। 4-6 ਮਹੀਨੇ ਟਾਈਮ ਨੀਅਤ ਕਰ ਲਏ, ਜਗ੍ਹਾ ਨੀਅਤ ਕਰ ਲਏ, ਔਰ ਉਸ ਨੂੰ ਖੁੰਝਣ ਨਾ ਦੇਵੇ, ਕਦੇ ਵੀ ਖੁੰਝਣ ਨਾ ਦੇਵੇ। ਉਸ ਟਾਈਮ ਤੇ ਬੋਲ ਕੇ ਪਹਿਲਾਂ ਉਹ ਉਸ ਵਾਹਿਗੁਰੂ ਸ਼ਬਦ ਦਾ ਅਭਿਆਸ ਕਰੇ ਜਿਤਨੀ ਦੇਰ ਹੋ ਸਕਦਾ ਹੈ, ਘੰਟਾ ਤੇ ਜ਼ਰੂਰੀ ਕਰਨਾ ਚਾਹੀਦਾ ਹੈ, ਔਰ ਆਹਿਸਤਾ ਆਹਿਸਤਾ ਫਿਰ ਉਹ ਟਾਈਮ ਨੂੰ ਵਧਾਉਣਾ ਚਾਹੀਦਾ ਹੈ, ਤੇ 4-6 ਮਹੀਨੇ ਉਸਦਾ ਬੋਲ ਕੇ ਅਭਿਆਸ ਕਰਨਾ ਚਾਹੀਦਾ ਹੈ। ਉਸ ਤੋਂ ਬਾਅਦ ਆਹਿਸਤਾ ਆਹਿਸਤਾ ਜਦੋਂ ਉਹ ਸ਼ਬਦ ਸਾਡੇ ਅੰਦਰ ਰਚ ਜਾਂਦਾ ਹੈ, ਤਾਂ ਫਿਰ ਸਾਡੀ ਸੁਰਤ ਵਿੱਚ ਉਹ ਬੈਠ ਜਾਂਦਾ ਹੈ, ਫਿਰ ਅਸੀਂ ਸਾਇਲੈਂਟਲੀ ਅੰਦਰ ਆਪਣੇ ਅੰਦਰ ਉਸਦਾ ਅਭਿਆਸ ਕਰਦੇ ਰਹਿੰਦੇ ਹਾਂ। ਤੋ ਇਸ ਤਰ੍ਹਾਂ ਲਗਾਤਾਰ ਜੋ ਅਭਿਆਸ ਨਿਤਨੇਮ ਨਾਲ ਕਰਦਾ ਹੈ ਵਾਹਿਗੁਰੂ ਸ਼ਬਦ ਦਾ, ਸਾਰੀ ਜ਼ਿੰਦਗੀ ਉਸਨੂੰ ਉਹ ਖੁਝਾਉਂਦਾ ਨਹੀਂ ਹੈ, ਗੁਰਮੰਤਰ ਦਾ ਅਭਿਆਸ ਕਰਦਾ ਹੈ, ਕਿਉਂਕਿ ਗੁਰੂ ਆਪਣੇ ਵੱਲੋਂ ਇਸਨੂੰ ਇੱਕ ਸ਼ਬਦ ਦੇ ਦਿੰਦਾ ਹੈ। ਬਸ ਸ਼ਿਸ਼ ਨੂੰ ਸ਼ਬਦ ਦੇਣ ਦੇ ਵਿੱਚ ਹੀ ਗੁਰੂ ਕਹਿ ਦਿੰਦਾ ਹੈ ਕਿ ਤੂੰ ਇਸ ਦਾ ਅਭਿਆਸ ਕਰਨਾ, ਤੇਰਾ ਕੰਮ ਸਿਰਫ ਇਤਨਾ, ਬਾਕੀ ਸਾਰਾ ਹੀ ਕੰਮ ਮੇਰਾ, ਉਸ ਦੀ ਜ਼ਿੰਮੇਵਾਰੀ ਲੈ ਲਈ, ਔਰ ਉਸ ਜ਼ਿੰਮੇਵਾਰੀ ਨੂੰ ਗੁਰੂ ਮਹਾਰਾਜ ਪੂਰੀ ਨਿਭਾਉਂਦੇ ਹਨ। ਅਗਰ ਸਿੱਖ ਉਸਨੂੰ ਪੂਰੀ ਤਰ੍ਹਾਂ ਪਿਆਰ ਦੇ ਨਾਲ, ਸ਼ਰਧਾ ਦੇ ਨਾਲ ਕਿ ਮੇਰੇ ਗੁਰੂ ਨੇ ਆਹ ਵਚਨ ਕੀਤਾ ਹੈ, ਉਹ ਕੁਛ ਵੀ ਕਰ ਸਕਦੇ ਹਨ, ਉਹਨਾਂ ਦਾ ਵਚਨ ਬਸ ਪਾਲਣਾ ਹੈ, ਵਚਨ ਪਾਲਣ ਦੇ ਵਿੱਚ ਉਹਨਾਂ ਦੀ ਪ੍ਰਸੰਨਤਾ ਹੈ, ਵਚਨ ਪਾਲਣ ਦੇ ਵਿੱਚ ਉਹਨਾਂ ਦੀ ਖੁਸ਼ੀ ਹੈ, ਉਹਨਾਂ ਦੇ ਦਿੱਤੇ ਹੋਏ ਗੁਰਮੰਤਰ ਨੂੰ ਜੋ ਕਮਾਉਂਦਾ ਹੈ ਉਹ ਇਨਸਾਨ ਜੋ ਹੈ ਗੁਰਮੰਤਰ ਦੀ ਕਮਾਈ ਦੇ ਨਾਲ ਉਸ ਦੇ ਅੰਦਰ ਮਨ ਚ ਟਿਕਾ ਆਉਂਦਾ ਹੈ, ਮਨ ਚ ਆਹਿਸਤਾ ਆਹਿਸਤਾ ਗੁਰਮੰਤਰ ਹੀ ਵਸ ਜਾਂਦਾ ਹੈ, ਸੁੱਤਿਆਂ ਪਿਆਂ ਵੀ ਉਸਦੇ ਅੰਦਰੋਂ ਵਾਹਿਗੁਰੂ ਸ਼ਬਦ ਚੱਲਦਾ ਰਹਿੰਦਾ ਹੈ, ਉੱਠਦਿਆਂ ਬੈਠਦਿਆਂ ਜਾਗਦਿਆਂ ਹਰ ਵੇਲੇ ਉਸ ਦੇ ਅੰਦਰ ਉਹ ਗੁਰਮੰਤਰ ਵਾਹਿਗੁਰੂ ਸ਼ਬਦ ਜੋ ਹੈ ਉਹ ਵਸਿਆ ਰਹਿੰਦਾ ਹੈ, ਅਤੇ ਉਸ ਵਾਹਿਗੁਰੂ ਸ਼ਬਦ ਦੀ ਕਮਾਈ ਦੇ ਨਾਲ ਉਸ ਦੇ ਮਨ ਦੇ ਅੰਦਰ ਉਹ ਇਤਨਾ ਵਸ ਜਾਂਦਾ ਹੈ ਕਿ ਬਾਕੀ ਤਮਾਮ ਮਨ ਦੇ ਖਿਆਲ ਉਸਦੇ ਵੈਸੇ ਹੀ ਜੋ ਸ਼ਾਂਤ ਹੋ ਜਾਂਦੇ ਹਨ। ਤਾਂ ਅਖੀਰ ਦੇ ਵਿੱਚ ਜਿਸ ਵਾਹਿਗੁਰੂ ਨੂੰ ਉਹ ਯਾਦ ਕਰਦਾ ਹੈ, ਜਿਸ ਨੂੰ ਯਾਦ ਕਰੀਏ ਉਹ ਉਸਦੇ ਸਾਰੇ ਗੁਣ ਸਾਡੇ ਅੰਦਰ ਆ ਜਾਂਦੇ ਹਨ, ਉਸਦਾ ਸਾਰਾ ਸੁਭਾਅ ਸਾਡੇ ਅੰਦਰ ਆ ਜਾਂਦਾ ਹੈ, ਅਤੇ ਅਸੀਂ ਉਸ ਦੇ ਵਿੱਚ ਲੀਨ ਹੋ ਜਾਂਦੇ ਹਾਂ। ਉਸ ਦੀ ਕਮਾਈ ਦੇ ਵਿੱਚੋਂ ਹੀ ਸਾਨੂੰ ਜੋ ਹੈ ਉਹ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਹੋਣੀ ਸ਼ੁਰੂ ਹੁੰਦੀ ਹੈ। ਉਸ ਦੀ ਕਮਾਈ ਦੇ ਨਾਲ ਹਉਮੈ ਦਾ ਨਾਸ਼ ਹੁੰਦਾ ਹੈ, ਅਤੇ ਸਿੱਖ ਦਾ ਇੱਕ ਬੌਂਡ ਹੁੰਦਾ ਹੈ, ਇੱਕ ਪਿਆਰ ਹੁੰਦਾ ਹੈ ਕਿ ਮੇਰੇ ਗੁਰੂ ਮੰਤਰ, ਮੇਰੇ ਗੁਰੂ ਦਾ ਮੰਤਰ ਹੈ, ਜਿਸ ਨਾਲ ਉਸਦਾ ਗੁਰੂ ਦੇ ਨਾਲ ਬਹੁਤ ਡੂੰਘਾ ਰਿਸ਼ਤਾ ਬਣਿਆ ਰਹਿੰਦਾ ਹੈ। ਸੋ ਅੱਜ ਦਾ ਕੀਰਤਨ ਦਾਸ ਇਸ ਵਿਚਾਰ ਉੱਤੇ ਸਮਾਪਤ ਕਰਨਾ ਚਾਹੁੰਦਾ ਸੀ ਕਿ ਸਾਨੂੰ ਗੁਰੂ ਮਹਾਰਾਜ ਜੀ ਨੇ ਆਪਣੀ ਬਾਣੀ ਚ ਮਾਰਗ ਦੱਸਿਆ ਹੈ, ਉਸ ਮਾਰਗ ਦੇ ਵਿੱਚ ਗੁਰਬਾਣੀ ਤੋਂ ਉਪਦੇਸ਼ ਲੈਣਾ ਹੈ। ਉਸ ਦੇ ਵਿੱਚ ਇਹ ਉਪਦੇਸ਼ ਮਿਲਦੇ ਹਨ ਕਿ ਆਪਣੀ ਮਤ ਨੂੰ ਤਿਆਗੋ, ਆਪਣੇ ਹੱਠ ਨੂੰ ਤਿਆਗੋ, ਆਪਣਾ ਜੋ ਇਧਰੋਂ ਉਧਰੋਂ ਗਿਆਨ ਇਕੱਠਾ ਕੀਤਾ ਹੋਇਆ ਸੁਭਾਅ ਬਣੇ ਪਏ ਹਨ, ਮਨ ਕੀ ਮਤ ਤਿਆਗੋ ਹਰਜਨ, ਇੱਥੋਂ ਅਸੀਂ ਕੀਰਤਨ ਸ਼ੁਰੂ ਕੀਤਾ ਸੀ, ਉਸ ਨੂੰ ਤਿਆਗੋ। ਉਸ ਤੋਂ ਬਾਅਦ ਗੁਰੂ ਉਪਦੇਸ਼ ਇਹ ਹੈ ਕਿ ਡੱਡਾ ਡੇਰਾ ਇਹ ਨਹੀਂ, ਜਹ ਡੇਰਾ ਤੈ ਜਾਨ, ਇਹ ਡੇਰਾ ਨਹੀਂ ਹੈ, ਨਿੱਜ ਘਰ ਇਹ ਨਹੀਂ ਹੈ, ਇਹ ਤੇ ਪਤਾ ਨਹੀਂ ਕਿਹੜੇ ਦਿਨ ਇਸ ਘਰ ਦੇ ਵਿੱਚੋਂ ਅਸਾਂ ਨਿਕਾਲੇ ਜਾਣਾ ਹੈ। ਦੂਸਰਾ ਕੀਰਤਨ ਕੀਤਾ ਸੀ ਕਿ
ਸਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਅਸੀਂ ਕਰਮ ਕਰਦੇ ਹਾਂ ਉਹਨਾਂ ਦਾ ਜਾ ਕੇ ਅੱਗੇ ਹਿਸਾਬ ਕਿਤਾਬ ਹੁੰਦਾ ਹੈ ਔਰ ਉਸ ਦੇ ਹਿਸਾਬ ਕਿਤਾਬ ਦੇ ਅਨੁਸਾਰ ਸਾਡੀ ਗਤੀ ਹੁੰਦੀ ਹੈ। ਜਿਸ ਨੇ ਗੁਰਮੰਤਰ ਦੀ ਕਮਾਈ ਨਹੀਂ ਕੀਤੀ, ਜਿਸ ਨੇ ਸਾਧੂ ਦੇ ਮਾਰਗ ਤੇ ਚੱਲ ਕੇ ਆਪਣਾ ਜੀਵਨ ਨਹੀਂ ਗੁਜ਼ਾਰਿਆ, ਉਹ ਫਿਰ ਅਨੇਕ ਕਿਸਮ ਦੇ ਕਸ਼ਟ ਭੋਗਦੇ ਹਨ, ਅਨੇਕਾਂ ਕਿਸਮ ਦੀਆਂ ਜੂਨਾਂ ਦੇ ਵਿੱਚ ਜਾਂਦੇ ਹਨ। ਸੋ ਉਹ ਸਾਰੇ ਦੇ ਸਾਰੇ ਕੀਰਤਨ ਫਿਰ ਇਨਸਾਨ ਨੇ ਆਪਣੇ ਆਪੇ ਨੂੰ ਪਹਿਚਾਨਣਾ ਹੈ, ਇਹ ਵੀ ਪਵਿੱਤਰ ਗੁਰਬਾਣੀ ਦਾ ਉਪਦੇਸ਼ ਹੈ। ਸੋ ਬਾਣੀ ਨੂੰ ਧਿਆਨ ਨਾਲ ਪੜਾਂਗੇ ਤੇ ਧਿਆਨ ਨਾਲ ਉਸ ਦੇ ਵਿੱਚੋਂ ਸਾਨੂੰ ਜੋ ਗੁਰਬਾਣੀ ਦੇ ਪਹਿਲੂ ਹਨ ਉਹ ਸਮਝ ਆਉਂਦੇ ਜਾਣਗੇ। ਉਹਨਾਂ ਨੂੰ ਸਮਝਦਿਆਂ ਸਮਝਦਿਆਂ ਇਹ ਹੋਏਗਾ ਕਿ ਅਸੀਂ ਆਪਣੇ ਖਿਆਲਾਂ ਨੂੰ ਗੁਰੂ ਮਹਾਰਾਜ ਜੀ ਦੇ ਖਿਆਲਾਂ ਨਾਲ ਰਿਪਲੇਸ ਕਰ ਲਵਾਂਗੇ। ਸਾਡੇ ਅੰਦਰ ਆਪਣੇ ਖਿਆਲ ਨਹੀਂ ਰਹਿ ਜਾਣਗੇ, ਗੁਰੂ ਮਹਾਰਾਜ ਜੀ ਦੇ ਖਿਆਲ ਸਾਡੇ ਖਿਆਲ ਬਣ ਜਾਣਗੇ। ਤੇ ਅੰਦਾਜ਼ਾ ਲਗਾਓ ਉਸ ਇਨਸਾਨ ਦੀ ਮਹਿਮਾ ਕਿਤਨੀ ਕੁ ਵੱਡੀ ਹੈ ਜਿਸ ਦੇ ਅੰਦਰ ਆਪਣਾ ਕੋਈ ਖਿਆਲ ਨਾ ਹੋਵੇ, ਸਿਰਫ ਗੁਰੂ ਦੇ ਹੀ ਵਿਚਾਰ ਉਸ ਦੇ ਵਿਚਾਰ ਬਣ ਜਾਣ, ਤਾਂ ਉਹਦੀ ਵਿਚਾਰਧਾਰਾ ਕਿਤਨੀ ਉੱਚੀ ਹੋਈ, ਕਿਤਨੀ ਪਵਿੱਤਰ ਹੋਈ, ਕਿਤਨਾ ਅੰਦਰੋਂ ਸ਼ੁੱਧ ਹੋ ਗਿਆ, ਕਿਤਨੇ ਅੱਛੇ ਉਸ ਦੇ ਵਿਚਾਰ ਹੋ ਗਏ। ਅਤੇ ਨਾਲ ਨਾਲ ਉਸਨੇ ਫਿਰ ਵਾਹਿਗੁਰੂ ਸ਼ਬਦ ਦੀ ਜਦੋਂ ਕਮਾਈ ਕੀਤੀ, ਉਸਦੀ ਤਪੱਸਿਆ ਕੀਤੀ, ਉਸਦਾ ਮਨ ਕਾਬੂ ਚ ਆ ਗਿਆ, ਉਸਦਾ ਮਨ ਜਿੱਤਿਆ ਗਿਆ, ਕਿਉਂਕਿ ਵਾਹਿਗੁਰੂ ਸ਼ਬਦ ਨੇ ਤਮਾਮ ਮਨ ਦੇ ਖਿਆਲਾਂ ਨੂੰ ਆਪਣੇ ਵਿੱਚ ਹੀ ਜਜ਼ਬ ਕਰ ਜਾਣਾ ਹੈ। ਕਿਉਂਕਿ ਜਿਸ ਦਾ ਅਭਿਆਸ ਨਿਤਾ ਪ੍ਰਤੀ ਕਰਾਂਗੇ, ਉਹੀ ਇੱਕ ਖਿਆਲ ਫਿਰ ਅੰਦਰ ਰਹਿ ਜਾਏਗਾ, ਬਾਕੀ ਤਮਾਮ ਖਿਆਲ ਜੋ ਹਨ ਉਹ ਬੰਦ ਹੋ ਜਾਣਗੇ। ਉਸ ਦੇ ਹੋਣ ਦੇ ਨਾਲ ਜਦੋਂ ਅੰਦਰ ਬਿਲਕੁਲ ਸ਼ਾਂਤ ਹੋ ਗਿਆ, ਟਿਕਾਓ ਦੇ ਵਿੱਚ ਆ ਗਿਆ, ਮਨ ਜਿੱਤਿਆ ਗਿਆ, ਸਾਨੂੰ ਅੰਦਰੋਂ ਹੀ ਆਪਣੇ ਅੰਦਰੋਂ ਸਾਡਾ ਅਸਲ ਆਪਾ ਜੋ ਹੈ ਉਸ ਦੇ ਦੀਦਾਰ ਹੋਣਗੇ, ਸਾਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਏਗੀ। ਇਹ ਬਰੀਫਲੀ ਇਤਨੇ ਕੁ ਦਿਨਾਂ ਦੇ ਵਿੱਚ ਮੈਂ ਗੁਰੂ ਮਹਾਰਾਜ ਜੀ ਦਾ ਜੋ ਮਾਰਗ ਹੈ ਆਪ ਜੀ ਦੀ ਸੇਵਾ 'ਚ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਹਰ ਮਾਰਗ ਸਾਧੂ ਦੱਸਿਆ, ਜਪੀਏ ਗੁਰਮੰਤ, ਆਪਣੇ ਜੀਵਨ 'ਚ ਗੁਰੂ ਧਾਰਨ ਕਰੋ। ਮਹਾਰਾਜ ਜੀ ਆਪਣੀ ਬਾਣੀ ਦੇ ਵਿੱਚ ਇਹ ਗੱਲ ਆਖਦੇ ਹਨ, ਤਾਂ ਮੈਂ ਉਹ ਵੀ ਸੁਣਾਉਣੀ ਚਾਹੁੰਦਾ ਹਾਂ। ਕਰਮਵੰਤੀ ਸਲਾਹਿਆ ਨਾਨਕ ਕਰ ਗੁਰ ਪੀਰ, ਗੁਰੂ ਪੀਰ ਕਰਕੇ, ਸੁਣਨ ਵਾਲੀ ਗੱਲ ਹੈ, ਗੁਰੂ ਪੀਰ ਕਰਕੇ ਹੀ ਕਹਿੰਦੇ ਕਮਾਈ ਹੋ ਸਕਦੀ ਹੈ, ਵੈਸੇ ਨਹੀਂ ਕਮਾਈ ਹੋ ਸਕਦੀ। ਏਦਾਂ ਨਹੀਂ ਵੀ ਚਾਰ ਕਿਤਾਬਾਂ ਕਿਤਿਓਂ ਪੜ੍ਹ ਲਓ ਤੇ ਕਿਤਿਓਂ ਚਾਰ ਪੰਜ ਸੈਮੀਨਾਰ ਅਟੈਂਡ ਕਰ ਲਓ, ਕਿਤਿਓਂ ਕੁਛ ਇਨਫੋਰਮੇਸ਼ਨ ਇਕੱਠੀ ਕਰੀ ਜਾਓ ਤੇ ਉਹਦੇ ਨਾਲ ਸੋਚੋ ਕਿ ਅਸੀਂ ਆਪਣੇ ਆਪ ਤੇ ਵਰਕ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਇਨਰ ਗਰੋਥ ਸ਼ੁਰੂ ਕਰ ਦਿੱਤੀ ਹੈ। ਇਹ ਅੱਜ ਕੱਲ੍ਹ ਵੈਸਟਰਨ ਸੋਸਾਇਟੀ ਦੇ ਵਿੱਚ ਬੜਾ ਚੱਲ ਰਿਹਾ। ਇਹ ਗੁਰਮਤ ਨਹੀਂ ਹੈ, ਉਹ ਇਨਕੰਪਲੀਟ ਮਾਰਗ ਹਨ, ਉਹ ਕਿਤੇ ਪਹੁੰਚਾਉਂਦੇ ਨਹੀਂ ਹਨ। ਹਾਂ, ਉਹਨਾਂ ਦਾ ਆਪਣਾ ਧੰਦਾ ਜ਼ਰੂਰ ਹੈ। ਗੁਰੂ ਮਹਾਰਾਜ ਜੀ ਆਖਦੇ ਹਨ, ਕਰਮਵੰਤੀ ਸਲਾਹਿਆ, ਕਰਮਾਂ ਵਾਲਿਆਂ ਨੇ ਰੱਬ ਨੂੰ ਸਲਾਹਿਆ, ਕਿਵੇਂ ਨਾਨਕ ਕਰ ਗੁਰ ਪੀਰ, ਗੁਰੂ ਪੀਰ ਕਰਕੇ ਫਿਰ ਉਸ ਨੂੰ ਸਲਾਹਿਆ ਹੈ, ਐਵੇਂ ਨਹੀਂ। ਤੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਆਪਣੀ ਇੱਕ ਵਚਨ ਚ ਇਸ ਤਰ੍ਹਾਂ ਲਿਖਿਆ ਹੈ, ਜਿਸ ਗੁਰ ਤੇ ਹਰ ਪਾਇਆ ਸੋ ਗੁਰ ਹਮ ਕੀਨੀ। ਕਹਿੰਦੇ ਜਿਸ ਗੁਰੂ ਤੋਂ ਮੈਂ ਹਰੀ ਵਾਹਿਗੁਰੂ ਪਰਮਾਤਮਾ ਪਾਇਆ, ਉਹ ਗੁਰੂ ਮੈਂ ਕੀਤਾ ਸੀ, ਉਸ ਗੁਰੂ ਨੂੰ ਮੈਂ ਆਪਣਾ ਧਾਰਨ ਕੀਤਾ ਸੀ, ਆਪਣਾ ਬਣਾਇਆ ਸੀ। ਸੋ ਗੁਰ ਦੀਖਿਆ ਲੈ ਜਪ ਤਪ ਕਮਾਏ। ਕਹਿੰਦੇ ਗੁਰੂ ਦੀ ਦੀਖਿਆ ਲੈ ਕੇ, ਦੀਕਸ਼ਿਤ ਮੈਨੇ ਹੁੰਦਾ ਇਨੀਸ਼ੀਏਟ ਹੋਣਾ, ਗੁਰੂ ਨੂੰ ਧਾਰਨ ਕਰਨਾ, ਫਾਰਮਲੀ ਉਸ ਮਰਿਆਦਾ ਨੂੰ ਨਿਭਾ ਕੇ ਫਿਰ ਉਸ ਇਨਸਾਨ ਦੀ ਰੂਹ ਤੇ ਉਸ ਗੁਰੂ ਦੀ ਮੋਹਰ ਲੱਗ ਜਾਂਦੀ ਹੈ। ਕਹਿੰਦੇ ਗੁਰੂ ਦੀ ਦੀਖਿਆ ਲੈ ਕੇ, ਸਿੱਖਿਆ ਤੇ ਦੀਖਿਆ 'ਚ ਫਰਕ ਹੈ। ਦੀਖਿਆ ਉਦੋਂ ਹੁੰਦੀ ਹੈ ਜਦੋਂ ਅਸੀਂ ਤਮਾਮ ਗੁਰੂਆਂ ਨੂੰ ਛੋੜ ਕੇ ਇਹ ਤੈਅ ਕਰ ਲੈਂਦੇ ਹਾਂ ਕਿ ਮੇਰਾ ਆਹ ਗੁਰੂ ਹੈ, ਬਸ ਉਸ ਤੋਂ ਬਾਅਦ ਮੈਨੂੰ ਹੋਰ ਕਿਸੇ ਗੁਰੂ ਦੇ ਗਿਆਨ ਦੀ ਜ਼ਰੂਰਤ ਨਹੀਂ ਹੈ। ਉਸ ਨੂੰ ਕਹਿੰਦੇ ਹਨ ਦੀਕਸ਼ਿਤ ਹੋਣਾ। ਮਹਾਰਾਜ ਜੀ ਕਹਿੰਦੇ ਜਿਹੜਾ ਦੀਕਸ਼ਿਤ ਹੋ ਕੇ ਜਪ ਤਪ ਕਮਾਉਂਦਾ ਹੈ ਉਹ ਸਫਲਾ ਹੁੰਦਾ ਹੈ। ਸੋ ਆਪਣੇ ਜੀਵਨ 'ਚ ਗੁਰੂ ਵੀ ਧਾਰਨ ਕਰੋ, ਅੰਮ੍ਰਿਤ ਛੱਕ ਕੇ, ਔਰ ਗੁਰਮੰਤਰ ਨੂੰ ਫਿਰ ਜਪੋ, ਗੁਰਬਾਣੀ ਦੇ ਵਿੱਚੋਂ ਜੀਵਨ ਦੇ ਵਾਸਤੇ ਉਪਦੇਸ਼ ਲੈਂਦੇ ਜਾਓ। ਅਤੇ ਇਸ ਤਰ੍ਹਾਂ ਦਾ ਗਰੁੱਪ ਅਗਰ ਕਮਾਈ ਕਰੇਗਾ ਤੇ ਉਹ ਜਿਹੜਾ ਗੁਰਦੁਆਰਾ ਹੋਏਗਾ ਉਹ ਇੱਕ ਰੂਹਾਨੀ ਮੰਡਲ ਬਣ ਜਾਏਗਾ, ਉਸ ਸ਼ਹਿਰ ਦੇ ਵਿੱਚ ਰੂਹਾਨੀਅਤ ਦਾ ਹੋਰ ਫੈਲਾਵ ਹੋਏਗਾ, ਉੱਥੇ ਦੇ ਲੋਕਾਂ ਉੱਤੇ ਵੀ ਉਸਦਾ ਅਸਰ ਪਏਗਾ, ਉੱਥੇ ਦੇ ਇਨਵਾਇਰਮੈਂਟ ਤੇ ਵੀ ਉਸਦਾ ਅਸਰ ਪਏਗਾ। ਸੋ ਇਸ ਤਰ੍ਹਾਂ ਅਸੀਂ ਆਪਣੀ ਇਸ ਰੂਹਾਨੀਅਤ ਨੂੰ ਆਪਣੇ ਜੀਵਨ 'ਚ, ਆਪਣੇ ਆਲੇ ਦੁਆਲੇ, ਆਪਣੇ ਬੱਚਿਆਂ 'ਚ ਲਿਆ ਸਕਦੇ ਹਾਂ। ਪਰ ਮਹਾਰਾਜ ਜੀ ਕਹਿੰਦੇ ਹਨ ਹਰ ਚੀਜ਼ ਕਿਸੇ ਵਿਧੀ ਦੇ ਨਾਲ ਹੁੰਦੀ ਹੈ, ਹਰ ਚੀਜ਼ ਦੀ ਕੋਈ ਮਰਿਆਦਾ ਹੁੰਦੀ ਹੈ। ਗੁਰ ਪੂਜਾ ਵਿਧ ਸਹਿਤ ਕਰਮ, ਗੁਰੂ ਦੀ ਪੂਜਾ ਵੀ ਕਹਿੰਦੇ ਕਿਸੇ ਵਿਧੀ ਦੇ ਨਾਲ ਹੀ ਹੋ ਸਕਦੀ ਹੈ। ਸੋ ਇਹ ਵਿਧੀ ਹੈ ਜੋ ਆਪ ਜੀ ਦੀ ਸੇਵਾ 'ਚ ਅੱਜ ਅਰਜ਼ ਕੀਤੀ ਹੈ।
गुरु वाले बनो, गुरबाणी का पाठ नितनेम दे नाल करो, विचार नाल करो, समझ के करो ताकि गुरबाणी के विचारों तो पता लगे सानू की कुछ करना है। हुण जे असीं ना विचारांगे तो किवें पता लगेगा कि असीं अपने आप नूं पहचानना है। एक पाठी पाठ करी जा रहा, बाकी सारे लोग अपने घरां च सुते पए ने, उहनां नूं किवें पता लग जाएगा कि असीं अपना मूल पछानना है? वो तो असीं सुणांगे, समझांगे, विचारांगे ताई पता चलेगा ना कि की करना है। सो अपने एटीट्यूड्स, अपने ट्रेंड्स, टैक्नीक सानू एग्जामिन करन दी लोड़ है कि उहनां दे नाल साडी ग्रोथ हो रही है जां सिर्फ रिचुअल ही निवाह हुंदा है। सो बाणी नूं विचार नाल पढ़ो, आपस विच बैठ के इकट्ठे होके नाम जपो। जिस तरह दास ने पहला अर्ज की है, पहला 4-6 महीने टाइम बन के नीयत होके, नीयत करके गुरु शब्द का बोल के अभ्यास करो अते ध्यान उस दे विच रखो कि जितनी दफा तुसी वाहगुरु बोलिया तुहाडे ध्यान नूं पता होवे कि तुसी वाहगुरु बोलिया। ऐसा ना कि बोली जाओ और तुहाडा ध्यान किते होर होवे। हर दफा जदों वाहगुरु शब्द कहना है उस दा सुरत नूं कायम करके कहना है, और जितना इसका अभ्यास करोगे उतनी ही सुरती टिकती जाएगी, उतनी उसका आनंद वधदा जाएगा। सुरती दे टिका दे विच ही सारा आनंद है। जिसकी सुरती टिका च आ गई उसनू आपे आनंद आ गया, उसके अंदर फिर ब्रह्म ज्ञान पैदा हुंदा है, अकाल पुरख की प्राप्ति हुंदी है। जो गुरु के दसे हुए रस्ते ते इस तरह चलता है, गुरु महाराज उस उत्ते कृपा करके, बख्शिश करके उसनू सारिया ही दातां जो वो बख्श दिंदे हन। आओ प्यार नाल इस पंक्ति नूं गाओ, आप जी दे इतने दिन कीर्तन द्वारा दर्शन किए हैं, दास तो कोई किसी किस्म की अवज्ञा हुई होवे, कोई गुरबाणी की विचार अपने वालों तो मैं कुछ नहीं आख्या, गुरबाणी की विचार करद्या कोई मेरे तो भूल चुक हुई होवे तो मैं सच्चे पातशाह तो गुरु बाबा जी तो उसकी खिमा की जाचना करदा हां। तो आप जी ने बहुत कृपा की है, दर्शन करन दा मैनू सुभाग बख्शिया है, और इथों दी संगतां दे नाल गुरु बाबा जी की बाणी का कीर्तन विचारां सांझियां करन दा जो मौका बख्शिया है। मैनू उम्मीद है आप इस नूं सुन के इस मार्ग ते चलोगे भी जरूर, क्योंकि महाराज ने आख्या मार्ग चले तिनी सुख पाया। निरा मार्ग दे मतलब सुन के ही सुख नहीं मिल जांदा हुंदा, मार्ग ते चलन नाल ही किते पहुंचा जांदा हुंदा। तो गाओ, उपरंत कीर्तन की समाप्ति है।

ഗുരു അർജുൻ ദേവ് പാച്ഛ ബക്ഷിഷ്കരേഹൻ ചേർന്ന് ചെല്ലോ മാരഗ ഗോവിന്ദ് കേടാ മാർഗ ഹൈ ജിത്തേ ജീവ ചല കെ അപ്പണ ലോക വീ സുഖീ തേ പർലോക വീ സുഹേലാ കർ സകദാ ഓ മാർഗ ഹൈ ഉസ്തത് മന മേ കർ നിരൻകാര ਹਰ ਵੇਲੇ ਅਕਾਲ ਪੁਰਖ ਵਾਹਿਗੁਰੂ ਈਸ਼ਵਰ ਦੀ ਉਸਤਤੀ ਕਰਨੀ ਉਹਦੇ ਗੁਣ ਗਾਉਣੇ ਇਹ ਮਾਰਗ ਹੈ ਜਿਸ ਕਰਕੇ ਜੀਵ ਭਵ ਸਾਗਰ ਤੋਂ ਪਾਰ ਹੋ ਸਕੇ ਉਸਤਤ ਮਨ ਮੇ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਵ ਇਹ ਰਸਨਾ ਪਵਿੱਤਰ ਹੋ ਜਾਂਦੀ ਹੈ ਜਦੋਂ ਨਾਮ ਦਾ ਅੰਮ੍ਰਿਤ ਪੀਂਦੀ ਹੈ ਜਪਦੀ ਹੈ ਸ੍ਰੀ ਵਾਹਿਗੁਰੂ ਨਿਰਮਲ ਰਸਨਾ ਅੰਮ੍ਰਿਤ ਪੀਵੋ ਸਦਾ ਸੁਹੇਲਾ ਕਰ ਰਹਿ ਜੀਓ ਨੈਨੋ ਪੇਖ ਠਾਕੁਰ ਕਾਰਨ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਦਾ ਅੰਮ੍ਰਿਤ ਸਮਾ ਗਿਆ ਉਹਨਾਂ ਨੂੰ ਫਿਰ ਸੰਸਾਰ ਦੇ ਲੋਕ ਅਕਾਲ ਪੁਰਖ ਵਾਹਿਗੁਰੂ ਦਾ ਪਰਿਵਾਰ ਨਜ਼ਰ ਆਉਂਦੇ ਹਨ ਜੇ ਉਹਦਾ ਪਰਿਵਾਰ ਹੈ ਤਾਂ ਏਕ ਪਿਤਾ ਏਕ ਸਖੇ ਹਮ ਬਾਰਕ ਸਾਡਾ ਇੱਕ ਪਿਤਾ ਹੈ ਈਸ਼ਵਰ ਔਰ ਅਸੀਂ ਸਾਰੇ ਹੀ ਉਸਦੇ ਬਾਰਕ ਹਾਂ ਐਸੀ ਦ੍ਰਿਸ਼ਟੀ ਹੋ ਜਾਂਦੀ ਹੈ ਨਾਮ ਜਪਣ ਦੇ ਨਾਲ ਕਿ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣ ਆਈ ਹਜ਼ੂਰ ਬਖਸ਼ਿਸ਼ ਕਰ ਰਹੇ ਹਨ ਕਿ ਮੈਨੂੰ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨ ਸੇ ਸਭ ਸੰਗ ਸਤ ਸੰਗਤ ਵਿਚ ਬਹਿ ਕੇ ਅਕਾਲ ਪੁਰਖ ਦੇ ਗੁਣ ਗਾਉਣ ਨਾਲ ਤੇਰੀਆਂ ਹੋਰ ਮਾੜੀਆਂ ਜਿਤਨੀਆਂ ਵੀ ਆਦਤਾਂ ਹਨ ਸੰਗਤਾਂ ਹਨ ਉਹ ਆਪੇ ਹੀ ਤੇਰਾ ਪਿੱਛਾ ਛੱਡ ਜਾਣਗੀਆਂ ਆਓ ਸਾਰੇ ਪਿਆਰ ਦੇ ਨਾਲ ਜਪ

ਸਤੀ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਫੈਸਲਾ ਦਿੰਦੇ ਹਨ ਕਿ ਜਿਹੜਾ ਐਸਾ ਕਰਮ ਕਰੇਗਾ, ਸੇਵਾ ਸਿਮਰਨ ਪਰਉਪਕਾਰੀ ਜੀਵਨ ਬਣਾਵੇਗਾ, ਉਹਦਾ ਮੁਖ ਇੱਥੇ ਵੀ ਉਜਲਾ ਹੈ ਤੇ ਦਰਗਾਹ ਵਿੱਚ ਵੀ ਉਜਲਾ ਹੈ। ਕਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗੇ ਨਾਨਕ ਉਜਲ ਮਥਾ। ਜਿਤ ਮੁਖ ਸਦਾ ਸਲਾਹੀਏ, ਭਾਗਾਂ ਰੱਤੀ ਚਾਰ, ਨਾਨਕ ਤੇ ਮੁਖ ਉਜਲੇ ਸੱਚੇ ਤੇ ਦਰਬਾਰ। ਉਹ ਸੱਚੇ ਦਰਬਾਰ ਵਿੱਚ ਵੀ ਮੁਖ ਉਜਲਾ ਤੇ ਸੰਸਾਰ ਵਿੱਚ ਵੀ ਮੁਖ ਉਜਲਾ ਹੋ ਜਾਂਦਾ ਜੋ ਉਸਦਾ ਨਾਮ ਜਪਦੇ ਹਨ, ਜੋ ਈਸ਼ਵਰ ਨੂੰ ਧਿਆਵਨਾ ਕਰਦੇ ਹਨ। ਕਰ ਹਰ ਕਰਮ ਹਜ਼ੂਰ ਦਾ ਬਚਨ ਹੈ, ਸੱਚੇ ਮਾਰਗ ਚਲਦਿਆਂ ਉਸਤ ਕਰੇ ਜਹਾਨ, ਅੱਠ ਤੀਰਥ ਸਗਲ ਪੁਨ ਜੀ ਦਇਆ ਪਰਵਾਨ, ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ। ਇਸ ਲਈ ਗੁਰਸਿੱਖ ਦਾ ਜੀਵਨ ਸੇਵਾ ਸਿਮਰਨ ਪਰਉਪਕਾਰੀ ਜੀਵਨ ਹੋਵੇ ਤੇ ਫਿਰ ਇੱਥੇ ਵੀ ਮੁੱਖ ਉਜਲਾ ਤੇ ਦਰਗਾਹ ਵਿੱਚ ਵੀ ਉਜਲਾ ਹੈ।

ਨਾਲ ਜਿਨੀ ਨਾਮ ਧਿਆਇਆ, ਜਿਨ੍ਹਾਂ ਨੇ ਨਾਮ ਨੂੰ ਧਿਆਵਨਾ ਕੀਤਾ, ਜਿਨ੍ਹਾਂ ਨੇ ਨਾਮ ਦੀ ਗਾਲ ਨਾ ਖਾ ਲਿਆ, ਇਹ ਮੁਸ਼ਕਤ ਕੀਤੀ ਹੈ। ਫਿਰ ਉਹ ਆਪ ਹੀ ਨਹੀਂ ਤਰੇ, ਅਨੇਕਾਂ ਜੀਵ ਹੋਰ ਵੀ ਉਹਨਾਂ ਦੇ ਚਰਨਾਂ ਨਾਲ ਲੱਗ ਕੇ ਤਰ ਗਏ। ਗੁਰਮੁਖ ਕੋਟ ਉਧਾਰ ਦਾ ਦੇ ਨਾਮੇ ਇੱਕ ਕਣ, ਜਿਨ੍ਹਾਂ ਨੇ ਨਾਮ ਦੀ ਗੱਲ ਨਾ ਗਾਲੀ, ਨਾਮ ਦੀ ਕਮਾਈ ਕੀਤੀ, ਉਹ ਫਿਰ ਅਨੇਕਾਂ ਨੂੰ ਹੋਰਨਾਂ ਨੂੰ ਵੀ ਨਾਲ ਹੀ ਤਾਰ ਕੇ ਗਏ ਹਨ। ਇਸ ਲਈ ਹਜ਼ੂਰ ਬਖਸ਼ਿਸ਼ ਕਰਦੇ ਹਨ, ਚਲੋ ਮਾਰਗ ਗੋਬਿੰਦ, ਇਸ ਮਾਰਗ ਤੇ ਚੱਲ ਕੇ ਆਪਣੇ ਜੀਵਨ ਨੂੰ ਅਸੀਂ ਸਫਲ ਕਰਨਾ। ਗੁਰਸਿੱਖ ਦਾ ਜੀਵਨ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ ਤੇ ਫਿਰ ਸਤਸੰਗਤ ਵਿਚ ਬਹਿ ਕੇ ਮਾਲਕ ਦੀ ਸਿਫਤ ਸਲਾਹ ਕਰਨੀ, ਇਹ ਗੁਰਸਿੱਖੀ ਹੈ, ਇਹ ਜੀਵਨ ਹੈ ਸਿੱਖ ਦਾ। ਇਸ ਮਾਰਗ ਨੂੰ ਹਜ਼ੂਰ

शब्द रतन

ਆਪਣੀ ਨੁਕਰਾਣੀ ਨੂੰ ਬਹੁਤ ਮਾਰ ਰਹੀ। ਮਨ ਵਿੱਚ ਦਰਦ ਆਇਆ, ਬਾਬਾ ਜੀ ਇਧਰ ਨੂੰ ਗਏ। ਜਿਉਂ ਹੀ ਪੌੜੀਆਂ ਦੇ ਅੱਗੇ ਜਾ

ਅਜਿਓ ਪੌੜੀਆਂ ਚੋਂ ਡਿੱਗੀ ਨਾ ਤੇ ਫਰੀਦ ਜੀ ਅੱਗੇ ਖਲੋਤੇ ਨੇ ਪਕੜ ਕੇ ਉਠਾ ਲਿਆ। ਕਿਉਂ ਬਈ ਇਹ ਕਿਉਂ ਤੈਨੂੰ ਮਾਰ ਰਹੀ, ਕਿਉਂ ਤੇਰੇ ਨਾਲ ਐਡਾ ਗੁੱਸਾ ਪਈ ਕਰਦੀ। ਹੰਝੂ ਭਰ ਕੇ ਆਖਣ ਲੱਗੀ, ਬਾਬਾ ਗਰੀਬਣੀ ਹਾਂ, ਇਹਦੀ ਨੌਕਰ ਹਾਂ, ਸਾਡੇ ਗਰੀਬਾਂ ਦੇ ਪੱਲੇ ਸਵਾਏ ਅਮੀਰਾਂ ਦੇ ਤੱਕੇ ਕੁਝ ਬਿਨਾ ਲਿਖਿਆ। ਹੰਝੂ ਭਰ ਲਏ। ਇੰਨੀ ਨੂੰ ਸੁੰਦਰੀ ਵੀ ਚਵਾਰੇ ਤੇ ਆ ਗਈ। ਫਰੀਦ ਜੀ, ਇਹ ਮੇਰੀ ਨੁਕਰਾਣੀ ਹੈ, ਕੋਈ ਵੀ ਕੰਮ ਚੰਗੀ ਤਰ੍ਹਾਂ ਨਹੀਂ ਕਰਦੀ, ਕੋਈ ਵੀ ਕੰਮ ਖਿਆਲ ਨਹੀਂ ਨਾਲ ਨਹੀਂ ਕਰਦੀ। ਅੱਜ ਮੈਂ ਇਸ ਨੂੰ ਆਖਿਆ ਵੀ ਤੂੰ ਸੁਰਮਾ ਪੀ ਕੇ ਤਿਆਰ ਕਰ, ਭਾਵ ਕੱਜਲ ਪੀਟ ਕੇ ਤਿਆਰ ਕਰ, ਮੈਂ ਅੱਖਾਂ ਵਿੱਚ ਪਾਣਾ। ਜਦੋਂ ਮੈਂ ਕੱਜਲ ਅੱਖਾਂ ਵਿੱਚ ਪਾਇਆ ਤੇ ਮੇਰੀ ਅੱਖਾਂ ਦੇ ਵਿੱਚ ਰੜਕ ਪਈ ਹੈ, ਅਜੇ ਤੱਕ ਵੀ ਮੇਰੀ ਸੱਜੀ ਅੱਖ ਵਿੱਚ ਰੜਕ ਪੈ ਰਹੀ ਹੈ। ਇਸਨੇ ਕੱਜਲ ਚੰਗੀ ਤਰ੍ਹਾਂ ਨਹੀਂ ਪੀਠਾ, ਚੰਗੀ ਤਰ੍ਹਾਂ ਨਹੀਂ ਤਿਆਰ ਕੀਤਾ, ਕੋਈ ਵੀ ਕੰਮ ਚੰਗੀ ਤਰ੍ਹਾਂ ਨਹੀਂ ਕਰਦੀ, ਇਸੇ ਦੇ ਹੀ ਲਾਇਕ ਹੈ। ਤੇ ਸਤਸੰਗੀਓ, ਫਰੀਦ ਜੀ ਨੇ ਅੱਖਾਂ ਮੂੰਦ ਲਈਆਂ। ਐ ਮੇਰੇ ਪ੍ਰਭੂ, ਆ ਦੇਖ ਤੇਰੀ ਦੁਨੀਆ ਤੇ ਕਿੱਡਾ ਕਿੱਡਾ ਫਰਕ ਹੈ। ਇੱਕੋ ਜੇ ਸਾਰੇ ਇਨਸਾਨ, ਇੱਕੋ ਜੇ ਸਭ ਦੇ ਹੱਥ ਪੈਰ, ਤੇ ਕਿਸੇ ਨੂੰ ਤੂੰ ਨੌਕਰ ਤੇ ਕਿਸੇ ਨੂੰ ਮਾਲਕ ਬਣਾ ਦਿੱਤਾ ਹੈ। ਇੱਕ ਅਮੀਰ ਦੀ ਅੱਖ ਵਿੱਚ ਦਰਦ ਹੋਇਆ ਤੇ ਗਰੀਬ ਦਾ ਸਾਰਾ ਸਰੀਰ ਦਰਦਾਂ ਦੇ ਨਾਲ ਭਰ ਦਿੱਤਾ। ਮਨ ਬੈਰਾਗ ਵਿੱਚ ਭਰ ਆਇਆ। ਇੱਕ ਨਾ ਆਟਾ ਅਗਲਾ, ਇੱਕ ਨਾ ਹੀ ਲੋਣ, ਅੱਗੇ ਗਏ ਸਜਾ ਪਸਨ, ਝੋਟਾਂ ਖਾਸੀ ਕੌਣ। ਆ ਦੁਨੀਆਂ ਵਿੱਚ ਕੁਝ ਇਹੋ ਜਿਹੇ ਲੋਕ ਨੇ, ਅੱਜ ਖਾਧਾ ਹੈ ਤੇ ਕੱਲ ਦਾ ਕੋਈ ਵੀ ਫਿਕਰ ਨਹੀਂ, ਏਡੇ ਕੋਲ ਸੁੱਖ ਨਹੀਂ। ਤੇ ਕੁਝ ਇਹੋ ਜਿਹੇ ਵੀ ਹਨ, ਇੱਕ ਵਕਤ ਦਾ ਪ੍ਰਸ਼ਾਦਾ ਛਕਿਆ ਹੈ, ਦੂਜੇ ਦਾ ਫਿਕਰ ਲੱਗਾ ਰਹਿੰਦਾ ਹੈ। ਘਰ ਦੇ ਵਿੱਚ ਇੰਨਾ ਵੀ ਆਟਾ ਨਹੀਂ ਜਿੰਨਾ ਆਟੇ ਦੇ ਵਿੱਚ

ਇਕਨਾਂ ਦੇ ਕੋਲ ਬੇਸ਼ੁਮਾਰ ਸੁੱਖ ਨੇ, ਵੱਡੇ ਵੱਡੇ ਮਹਿਲ ਨੇ, ਘੁੰਮਣ ਵਾਸਤੇ ਵੱਡੀਆਂ ਵੱਡੀਆਂ ਗੱਡੀਆਂ ਨੇ। ਇਕਨਾਂ ਇਹੋ ਜਿਹੇ ਨੇ ਜਿਹੜੇ ਸੜਕਾਂ ਤੇ ਰਸਤਿਆਂ ਤੇ ਪੈ ਕੇ ਰਾਤ ਤੇ ਦਿਨ ਗੁਜ਼ਾਰਦੇ।

ਸਗਾਹੀ ਲੱਗਾ ਗਾ ਕਿਹਨੂੰ ਧੱਕੇ ਪੈਂਦੇ। ਮਨ ਵਿੱਚ ਬੈਰਾਗ ਭਰ ਆਇਆ, ਕਿਉਂ ਗਰੀਬ ਤੇ ਅਮੀਰ ਵਿੱਚ ਐਡਾ ਫਰਕ ਪਾ ਦਿੱਤਾ। ਬੈਰਾਗ ਭਰੇ ਮਨ ਦੇ ਨਾਲ ਤੁਰ ਗਏ। ਆ ਕੁਝ ਸਮਾਂ ਬੀਤਿਆ, ਫਰੀਦ ਜੀ ਫਿਰ ਇਸ ਰਸਤੇ ਲੰਘ ਰਹੇ। ਜਦੋਂ ਆਏ ਨਾ ਇੱਥੇ ਤੇ ਕਿਸੇ ਕੋਲੋਂ ਪੁੱਛ ਕੀਤੀ, ਕਿਉਂ ਬਈ ਉਹ ਸਾਹਮਣੇ ਚਵਾਰੇ ਤੇ ਸੁੰਦਰੀ ਰਹਿੰਦੀ ਸੀ। ਫਰੀਦ ਜੀ ਪੁੱਛ ਰਹੇ, ਆ ਜਿਹੜੇ ਮਹਾਂਪੁਰਸ਼ ਆਉਂਦੇ ਨੇ ਨਾ, ਕਿਸੇ ਨਾਲ ਵਿਰੋਧ ਨਹੀਂ, ਸਭ ਦਾ ਭਲਾ ਕਰਦੇ। ਆਖਣ ਲੱਗੇ, ਫਰੀਦ ਜੀ ਤੁਹਾਨੂੰ ਨਹੀਂ ਪਤਾ ਕਿੰਨੇ ਦਿਨ ਹੋ ਗਏ ਨੇ ਉਹ ਸੁੰਦਰੀ ਤੇ ਗੁਜ਼ਰ ਗਈ ਹੈ। ਉਹ ਸਾਹਮਣੇ ਉਸਦੀ ਕਬਰ ਵੀ ਬਣੀ ਹੋਈ ਹੈ। ਕਿੰਨੇ ਦਿਨ ਹੋ ਗਏ ਨੇ ਗੁਜ਼ਰ ਗਈ ਹੈ ਤੇ ਬਾਬਾ ਫਰੀਦ ਜੀ ਇਸ ਕਬਰ ਵੱਲ ਨੂੰ ਗਏ ਨੇ। ਤੇ ਸਤਸੰਗਿਓ, ਕੀ ਇਤਿਹਾਸ ਵਿੱਚ ਫਰੀਦ ਦੇ ਲਿਖਿਆ ਹੈ, ਜਦੋਂ ਇਸ ਕਬਰ ਦੇ ਕੋਲ ਗਏ ਤੇ ਕੀ ਤੱਕ ਰਹੇ ਨੇ, ਕੁੱਤਿਆਂ ਨੇ ਸੁੰਦਰੀ ਦੀ ਕਬਰ ਪੁੱਟੀ ਹੋਈ ਹੈ।

ਜਿਹੜੀਆਂ ਕਜਲੇ ਦੀ ਰੜਕ ਵੀ ਨਹੀਂ ਸਹਾਰਦੀਆਂ ਸਨ, ਪੰਖੀਆਂ ਨੇ ਇਹਨਾਂ ਦੇ ਵਿੱਚ ਬਿਠਾ ਕੀਤੀਆਂ ਹੋਈਆਂ। ਜਿਨ ਲੋਇਣ ਜਗ ਮੋਇਆ, ਸੇ ਲੋਇਣ ਮੈਂ ਡਿੱਠ, ਕੱਜਲ ਰੇਖ ਨਾ ਸਹਿੰਦੀਆਂ, ਸੇ ਪੰਖੀ ਸੋਹਣ ਬੇਠ। ਕਿੱਡਾ ਮਾਣ ਕਰਦੀ ਸੀ, ਕਿੱਡਾ ਹੰਕਾਰ ਕਰਦੀ ਸੀ, ਸੁਰਮੇ ਦੀ ਰੜਕ ਵੀ ਨਹੀਂ ਸਹਾਰਦੀ ਸੀ। ਅੱਜ ਕਿਹੋ ਜਿਹਾ ਹਾਲ, ਸਰੀਰ ਇਸਦਾ ਕੁੱਤੇ ਖਿੱਚੀ ਫਿਰਦੇ ਨੇ ਤੇ ਅੱਖਾਂ ਬਿੱਠਾਂ ਦੇ ਨਾਲ ਭਰੀਆਂ ਪਈਆਂ। ਇਸ ਲਈ ਬਾਬਾ ਫਰੀਦ ਜੀ ਵਾਰ ਵਾਰ ਆਖ ਰਹੇ ਨੇ, ਜੇ ਤੂੰ ਅਕਲ ਵਾਲਾ ਹੈ, ਚੰਗੇ ਲੇਖ ਲਿਖਾ, ਚੰਗੇ ਕਰਮ ਕਰਿਆ ਕਰ, ਸਭ ਦਾ ਭਲਾ ਕਰਿਆ ਕਰ, ਸਭ ਦੇ ਨਾਲ ਮਿੱਠਾ ਬੋਲਿਆ ਕਰ, ਲੋਕਾਂ ਦੇ ਔਗੁਣ ਨਾ ਚਿਤਾਰਿਆ ਕਰ, ਆਪਣੇ ਗੁਨਾਹਾਂ ਵੱਲ ਦੇਖਿਆ ਕਰ। ਫਲਾਨਾ ਬੜਾ ਮਾੜਾ ਹੈ, ਉਹ ਤੇ ਆਹ ਕੰਮ ਕਰਦਾ ਹੈ। ਓਏ ਭਲਿਆ, ਲੋਕਾਂ ਦੇ ਔਗੁਣ ਗਿਣੀ ਜਾਵੇਂਗਾ ਤੇ ਤੇਰੇ ਕੋਲ ਔਗੁਣ ਵੱਧ ਜਾਣਗੇ, ਔਗਣਾਂ ਦਾ ਭਾਰ ਚੁੱਕ ਲਵੇਂਗਾ।

ਦੀ ਸੱਟ ਲੱਗਦੀ ਤੇ ਮਾਪੇ ਸਾਰਾ ਕੰਮ ਛੱਡ ਕੇ ਆਪਣਾ ਪੂਰਾ ਕਾਗਰ ਚ ਹੋ ਕੇ ਨਾ ਉਸ ਬੱਚੇ ਵੱਲ ਧਿਆਨ ਦਿੰਦੇ ਨੇ। ਜਿਹਨੂੰ ਚੋਟ ਤਾਂ ਨਹੀਂ ਲੱਗੀ, ਰੋਂਦਾ ਹੋਏਗਾ, ਇਹਨੂੰ ਦੁੱਖ ਹੁੰਦਾ ਹੋਏਗਾ। We all have that attachment to our family members. That attachment is called a moh. Prabhu ki kui trisna ras pankaj at tikhan moh ki faas. Ye bhi ek faas hai saadhan ke liye. Moh da. Guru Gobind Singh ji Maharaj ne moh nahi vekhya. ਚਲੋ ਤੋਰਿਆ ਬਾਬਾ ਅਜੀਤ ਸਿੰਘ ਜੀ ਨੂੰ, ਬਾਬਾ ਗੁਰਜਾਰ ਸਿੰਘ ਜੀ ਨੂੰ, ਧੰਨ ਜਿਗਰਾ ਕਲਗੀਆਂ ਵਾਲੇ ਦਾ।

ਕਾਨਾ ਰਾਗ ਤੋਂ ਬਾਅਦ ਕਲਿਆਣ ਰਾਗ ਦਾ ਆਉਣਾ ਸੁਭਾਵਿਕ ਹੈ। ਰਾਗਮਾਲਾ ਵਿੱਚ ਵੀ ਗੌਰਾ ਔ ਕਾਂਦਰਾ ਕਲਿਆਣਾ ਦੀ ਤਰਤੀਬ ਰੱਖੀ ਹੈ। ਕਲਿਆਣ ਖੁਸ਼ੀ ਪੈਦਾ ਕਰਦਾ ਹੈ, ਆਤਮਾ ਆਨੰਦ ਵਿੱਚ ਆਈ ਪ੍ਰਭਾਤ ਦੀ ਲੋ ਦੀ ਉਡੀਕ ਕਰਦੀ ਹੈ। ਪ੍ਰਭੂ ਦੀ ਯਾਦ ਨੇ ਸਿਮਰਨ ਨੇ ਦ੍ਰਿੜ ਕਰਾ ਦਿੱਤਾ ਕਿ ਮਾਇਆ ਦੇ ਸਾਰੇ ਯਤਨ ਕਿਸੇ ਕੰਮ ਨਹੀਂ। ਆਨੰਦ ਵਿੱਚ ਆਈ ਆਤਮਾ ਲਾਲਨ ਕੀ ਸੋਭਾ ਸੁਣ ਸੁਣ ਖੀਵੀ ਹੁੰਦੀ ਹੈ। ਸ਼ਬਦ ਦੇ ਸਿਮਰਨ ਦੀ ਬਰਕਤ ਨਾਲ ਸਦਾ ਸਦ ਜਾਗਤ ਰਹਿੰਦੀ ਹੈ ਆਤਮਾ, ਅਤੇ ਕਲਿਆਣ ਸਾਵਧਾਨ ਮੁਦਰਾ ਵਿੱਚ ਹੀ ਗਾਇਆ ਜਾਂਦਾ ਹੈ। ਇਸ ਰਾਗ ਵਿੱਚ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਨੇ ਬਾਣੀ ਉਚਾਰੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਭੇਦ ਅਨੁਸਾਰ ਕਲਿਆਣ ਰਾਗ ਦੇ ਅਧੀਨ ਰਾਗ ਕਲਿਆਣ ਭੁਪਾਲੀ ਵੀ ਆਉਂਦਾ ਹੈ। ਕਲਿਆਣ ਅਤੇ ਕਲਿਆਣ ਭੁਪਾਲੀ ਦੋਨੋਂ ਭਿੰਨ ਅਤੇ ਸੁਤੰਤਰ ਰਾਗ ਹਨ। ਕਲਿਆਣ ਰਾਗ ਵਿੱਚ ਗੁਰੂ ਰਾਮਦਾਸ ਜੀ ਦੇ 6 ਸ਼ਬਦ ਹਨ ਅਤੇ ਕਲਿਆਣ ਭੁਪਾਲੀ ਵਿੱਚ ਕੇਵਲ 1 ਸ਼ਬਦ ਹੈ। ਇਸ ਰਾਗ ਵਿੱਚ ਤੀਬਰ ਮੱਧਮ ਅਤੇ ਬਾਕੀ ਸ਼ੁੱਧ ਸਵਰ ਲੱਗਦੇ ਹਨ। ਇਸ ਦਾ ਬਾਜੀ ਸੁਰ ਗੰਧਾਰ ਅਤੇ ਸੰਵਾਦੀ ਨਿਸ਼ਾਦ ਹੈ। ਗਾਇਨ ਸਮਾਂ ਹੈ ਰਾਤ ਦਾ ਪ੍ਰਥਮ ਪਹਿਰ। ਰਾਗ ਕਲਿਆਣ ਵਿੱਚ ਸਰਵਣ ਕਰੋ 2 ਸ਼ਬਦਾਂ ਦਾ ਕੀਰਤਨ। ਪਹਿਲਾ ਸ਼ਬਦ ਹੈ ਪ੍ਰਭ ਮੋਹੇ ਕਬ ਗਲ ਲਾਵਹਿ ਗੇ, ਪ੍ਰੋਫੈਸਰ ਕਰਤਾਰ ਸਿੰਘ ਜੀ। ਦੂਜਾ ਸ਼ਬਦ ਗਾਇਨ ਕਰ ਰਹੇ ਹਨ ਭਾਈ ਹਰਜਿੰਦਰ ਸਿੰਘ ਜੀ ਸ੍ਰੀ ਨਗਰ ਵਾਲੇ। ਸ਼ਬਦ ਹੈ ਗੁਣ ਨਾਦ ਧੁਨ ਆਨੰਦ ਵੇਦ। ਸਰਵਣ ਕਰੋ ਪ੍ਰੋਫੈਸਰ ਕਰਤਾਰ ਸਿੰਘ ਜੀ ਹੋਰਾਂ ਪਾਸੋਂ ਪ੍ਰਭ ਮੋਹੇ ਕਬ ਗਲ ਲਾਵਹਿ ਗੇ।

दिया आ गया भई अकाल की दिन कब जब आ

0: ਨਾਨਕ ਰੂਪ ਹੋਏ ਪ੍ਰਗਟਿਆ,
1: ਵਾਹਨਕ ਰੂਪ ਹੋਏ ਪ੍ਰਗਟਿਆ।
0: ਆਪ ਕਿਹੜੇ ਕਿਹੜੇ ਰੂਪਾਂ ਚ ਆਏ ਨੇ? ਵਾਹਨਕ ਰੂਪ, ਅਨੇਕਾਂ ਰੂਪ ਆ ਜਾਏ ਗੁਰੂ ਗੋਬਿੰਦ ਸਿੰਘ ਮਹਾਰਾਜ। ਸਤ ਯੁਗ ਤੈ ਮਾਨੀ ਛਲਿਓ ਬਲ ਬਾਮਨ ਪਾਰੋ, ਮਾਨਕ ਰੂਪ ਹੋਏ ਪ੍ਰਗਟਿਆ, ਮਾਵਾ ਗੋਬਿੰਦ ਸਿੰਘ ਬਾਲਨਕ ਰੂਪ। ਸਤ ਯੁਗ ਤੈ ਮਾਨਿਓ ਛਲਿਓ ਬਲ ਬਾਮਣ ਪਾਇਓ, ਤ੍ਰੇਤਾ ਤੈ ਮਾਨਿਓ ਰਾਮ ਰਘਵੰਸ਼ ਕਹਾਇਓ, ਬਾਲਨਕ ਰੂਪ ਹੋਏ ਪ੍ਰਗਟਿਆ,
1: ਬਾਲਨਕ ਰੂਪ ਹੋਏ ਪ੍ਰਗਟਿਆ।
0: ਜੋ ਆਪਣੇ ਕਿਸ਼ਨ ਮੁਰਾਰ ਕੰਸ ਕਿਰਤ ਕੀਓ, ਬਾਲਨਕ ਰੂਪ।

0: ਪਾਜੇ ਪਵਾਉਂਦੇ ਨੇ
1: ਭੈ ਪੰਜਣ ਭਗਵਾਨ ਪਾਜੇ ਭੈ ਨਾ ਸੁਣ ਭੋਗੀ ਭਗਤ ਵਿਛਲ ਦੁਖ ਪੰਜਣਾ ਜਪ ਸਦਾ ਅਰੋਗੀ ਰਸੀਆ ਰਖਵਾਲਾ ਰਚਨਹਾਰ ਜੋ ਪਰੇਸ ਹੋਗੀ